0: storage B RAS, and B, well, that was B, but A was to do kirpa on the Sangat, to give darshan to the Sangat. And wherever Guru Sahib goes, Aaj Hamare Mangalchar, wherever Guru Sahib is, the people with Guru Sahib in their hearts, they were always in khushiyan, always rejoicing. Bhai Nandalal Singh Ji was standing beside Guruji at this time. This is in Atihas. So this description is written by Bhai Santokh Singh Ji about Holla, what happened. Bhai Nandalal Ji then writes these beautiful lines because he goes to the Satluj River with Guru Gobind Singh Ji Maharaj. He had just come into the court of Guru Gobind Singh Ji Maharaj. Maharaj had seen his knowledge and Maharaj was going to do kirpa on him as well. Bhai Nandalal Ji then describes Holla. This is the eyes of Bhai Nandalal Ji. Holi. Gule holi babage deher e bish guft. Labe chung guchah ra furkhundah khu kard. Gulabo ambro mushko abiro chung bara barshe az sub su kard. Gulal afshaniye daste mubarak zamino asma ra surkru kard. Parnanla ji writes, the flower of holi has blossomed in Guruji's orchard. Everyone has smiles upon their lips. Everyone's khush. You go to Holla Mohalla now, singhante khushi bahut ya, bani padi gayi ya, khand paath ho rahe ne, sangta seva kar diya. Rose, red, blue, violet, saffron and green can be seen raining upon everyone. I see that as, although the colour that Bhai Nandalal Ji is explaining, that Guru Sahib was raining this upon the Sangat, but Guruji was also doing kirpa of gyan on everyone in different ways as well. Kise nu naam di khumari chad jan diya, kise nu seva di khumari chad diya, ਕਿਸੇ ਨੂੰ ਬੀਰ ਰਸ ਆ ਰਿਹਾ ਕਿ ਮੈਂ ਸੂਰਮਾ ਬਣਾ, ਕਿਸੇ ਨੂੰ ਕਵਿਤਾ ਫੁਰਦੀ ਆ ਗ੍ਰੀਨ, ਕਿਸੇ ਨੂੰ ਕਵਿਤਾ ਆ ਰਹੀ ਆ ਮਨ ਚ ਮੈਂ ਹਰਿਆਵਲਤਾ ਦੱਸਾਂ ਕਿ ਕੀ ਹੋ ਰਿਹਾ. ਸੋ ਸਮਬਡੀ ਐਵਰੀਵਨਸ ਗੇਟਿੰਗ ਅਫੈਕਟਡ ਬਾਈ ਦਿਸ ਸੀਨ. ਬਾਈ ਨਾਨ ਲਾਲ ਜੀ ਸੇਜ਼, ਐਜ਼ ਦ ਕਲਰ ਫਲਾਈਜ਼ ਇਨ ਦੀ ਏਅਰ, ਇਟ ਲੈਂਡਸ ਔਨ ਦ ਗਰਾਊਂਡ ਐਂਡ ਦ ਅਰਥ ਇਜ਼ ਅ ਕੁਗਮਾ ਆਫ ਕਲਰਸ ਐਂਡ ਦ ਸਕਾਈ ਇਜ਼ ਡਾਰਕ. ਨਾਟ ਡਾਰਕ ਬਿਕਾਜ਼ ਇਟਸ ਗੇਟਿੰਗ ਡਾਰਕ, ਬਟ ਡਾਰਕ ਬਿਕਾਜ਼ ਦੇਰ ਸੋ ਮਚ ਕਲਰ, ਸੋ ਮਚ ਕਿਰਪਾ, ਸੋ ਮਚ ਮਿੱਟੀ ਉੱਡ ਰਹੀ ਆ ਸੰਗਤਾਂ ਦੀ ਖੁਸ਼ੀਆਂ ਨਾਲ. It's a massive scene and Guru Sahib is going with all the things towards the edge of the river Satluj. Guruji has thrown worldly and spiritual colour on me, Bhai Nandalal Ji says, Kirpa kiti, not on me but on everyone, on the Sangat. Guruji is holding a pishkari, he's holding saffron in his hands, rang in his hands. Blessed are his hands and blessed is the colour he holds. Look at that description of Maharaj. Bhai Nandalal Ji was so deep in his thinking of Maharaj, he saw Maharaj in a different view than anyone else saw him. There's so many stories of Bhai Nandalal Ji. There's another story where he stands in a corner where Bhai Nandalal Ji is asked, why are you standing there? And he sees that because he's copying a dog. And Maharaj would throw a roti to the dog and he's saying, I'm standing. The next day, Bhai Nandalal Ji is standing in that position. He said, I want that from Maharaj. Maybe Shri Prasad Sakha Maharaj. And he talks about it as well in his Farsi. In his descriptions. It says that after that, Bhai Nandalal Ji, when he recited that verse, Guru Gobind Singh Ji Maharaj came up to him, and Maharaj ne rang leke put it on his matha and rubbed it across Bhai Nandalal Ji's face. And Bhai Nandalal Ji, when he felt that, wo mastane ho gaye, sara kuch visar gaya, he didn't know where he was, what he was doing. He got into so much bliss that he says these words, and he says, Guru Gobind Singh Ji Maharaj is so great that by throwing colour in this world, he's also coloured the next world as well for me. And he said, that's after we die. So after my soul dies, Bhai Nandalal Ji says that he's coloured the next world as well. Then Bhai Nandalal Ji goes on to say, I'm a sacrifice to the Sangat. I'm the dust of the feet of the Sangat because in every single heart today, Basant Rut is growing in them. They're blossoming with the color of Parmeshwar Vaheguru just by seeing Guru Gobind Singh Ji Maharaj. And when Guru Gobind Singh Ji heard those lines, bahut khush hoye, khushi naal, Malke unna de matthe te kirpa karke, they blessed him all the gyan. And he said to him, Aaj you are Nandalal Goya, saade darbari kavishar kavi. Maharaj blessed him. He goes, you're the main kavi now, Vakho. By giving that kirpa. Usually it's celebrated over 2 or 3 days. Holla pehle dil te mahalla. Mahalla ki hunda? Mahalla is when a force walks from one side of a Gurdwara, one Gurdwara to another Gurdwara in a Nagar Kirtan Sroop. So this is now the Bir Rasi side coming out. The first Mahalla was held in 1700. It shall involve practicing how to fight and battle Saji. Guru Gobind Singh Maharaj went to the edge of Satluj. There's a Gurdwara Sahib there now called Gurdwara Holgarh Sahib. Just a few 100 meters or so from Anandpur Sahib. When you come across the bus stand, you take a right, and it's across the bus stand, past the railway line, and Holgarh is just not far at all. And at Holgarh Sahib, Guru Gobind Singh Maharaj himself would take part, split two teams up. One side would attack the fort, another would defend it. And after all these Gursikhs have defeated each other or won, Sirappas would be given out to the winning Jathedars. So Guru Gobind Singh Ji Maharaj, not only was he giving kirpa of Lal Rang Tisko Laga, Tiske Vadpa Ga, those fortunate ones are getting the color of name of Vaheguru, they've been dyed in it through Brahm Gyan and through Naam Simran and Bani. But at the same time, Maharaj is giving Bir Ras as well to the Sangat. Tiyari kar deya. So the sayings at that time, Tiyar Bar Tiyar Hoke, Shastrana and Saje Taje, everyone is, you know, the Nagari are playing, the Ranasinghe are playing, Sings are doing Shastra Vidya, Koi Kode Chala Reya, Neja Baji Dikha Reya, some they're getting spears and they're breaking the kille on the floor and carrying them on, loads of feats, amazing physical feats, so somebody's doing wrestling, all sorts of physical activities are going on like they are today. And today, Sikhs still assembled there in Anandpur Sahib as a remembrance of that Holla Mohalla, that instruction of Holla Mohalla. So Holla Mohalla is very unique because on one side it blesses kirpa, blesses spiritual knowledge. Guru Sahib does kirpa on his Sings and his Singhya, his Sangta. And at the other time, he also blesses with the ability to be Bir Rasi, to focus on the physical aspects of it. And those people who were trained at that time, they went on and fought battles with Guru Gobind Singh Ji Maharaj. And not only that, they sorted out the Gandhi within themselves first. They took away those masans. They gave them dand. There was other khushiyan going on as well. If you ever heard of Inatahas Pai Sutra Ji, Pai Sutra Ji was the one Gursikh who could make Guruji laugh so much and make him smile so much. He used to do very unique things. All the Nahang Singh Faja Sarya ne baaneta re hoye shastra paaye hoye ne. And what happened is Pai Sutra Ji went into the langar, jiri kalak hundi hai tave te, the blackness on the tava where you make rotiyan. He grabbed it and he put it all on his matha, kali dastar paali, put a kala baana on, kala chola on. Moote sari kalak lali, hathante kalak lali, blackened himself. And he went with the Sangha to Guru Gobind Singh Ji Maharaj. When Guru Gobind Singh Ji Maharaj is back in the Divan, after the Holla Mohalla has taken place, after the procession has taken place, the Bir Ras has been over, Kirtan and Katha is going on in the evening. And Pai Sutra Ji, with all the Sangha sitting there, Pai Sutra comes in, Matha takes. And then he comes and he walks around the whole Sangha, looking at the Sangha, look at me. Mainu dekho, main kala chola pehreya hoya, I'm kala, main kala kinna aaya, look at me. And at the same time, he's got so much sharda, do tin vari parkarma karda, sari sangati. So people thinking, ki karda Sutra, look at him, look, he's a comedy, he's a comedian. But at the same time, he had so much knowledge about what true Guru Sikhi was. Guru Sahib di prakarma vi kar rahe ne, te sari sangat di prem naal sangat kar de ne. Then he comes and stands before Guruji. And Guru Gobind Singh Ji Maharaj laughed and he said, ki kar rahe ho, what are you doing? And Pai Sutra Ji put his hand together and he said, Maharaj Ji, he was just shota bacha hundi. You know, when a little kid, small, his mother puts a little kali bindi in his matha, ki mere potu nu nazar na lag jave. And he goes, if somebody buys a house, Maharaj, Ute kali putli la dande, you know, like you might see on cars, they put a little, you know, that thing that you twist into the hair. I forgot what it's called now. Dori ni hundi. They put it on the bottom of cars, ki nazar na lajave. Or on the houses, they put it little pulia on the houses, or little faces, black faces, to that side, nazar ka, nazar na lajave. And he goes, Maharaji, he goes, they do that. He goes, Tada khalsa boho pyara ya. He goes, your khalsa is so beautiful. Because it's so amazing, you know, kinne sare sundar lagde sang seva karda koi shastar dhar ke aaya damale sajaye ne veer assi sare bani padde ne prem naal maharaj he was main sochda ke khalsa ne nazar na lajve ki you know all these hindu hill chiefs they're scared of you maharaj and they're envious of you and unna di nazar na lajve than mere khalsa nu how much pyar he had for the khalsa at the time and guru gobind singh maharaj he goes ehi sada khalsa da rakha aaya this is the protector of our sangat This man here, on his own, Maharaj did a lot of kirpa on him, blessed him, kirpa. So, Bok Khushinal put his head on his hand, he said, Khosh Rai. Pai Sutra Ji did loads of things like that in Sangat. He did loads of things, like little things like, he'd sit in the Sangat and he'd keep looking towards the back, towards his Jutiya and stuff. And Maharaj said, Ki kar rahe hain? Why you keep looking backwards for? And he'd do kya, he'd say, Maharaj, main sochda hain, ke... Jutti naal kinna prem hai, you know how much prem I've got with the jutti, you know, and how material that is. It doesn't mean anything to me, but I can't stop looking back at it. And that's how much prem I should have for you, right? He's so simple and so innocent with his thought. Bokushi Amna on this, you could write a granth about Bhai Sutraji on his own. But I wanted to add that because it shows that in Holla Mahalla, there's all types of people used to get Bakshisham from Guru Gobind Singh Ji Maharaj. That's the end of the presentation. I think what I wanted to take from this presentation, the last few lines are by Nandlal Ji. He has colored the one who is discolored. This world and the world after is dyed by his color. As soon as they witness, they see Guruji dressed in a colorful way. Those Gursikhs who have seen Guruji in this blessed vision, in this darshan of Guruji, they have realized that their birth has been fruitful. I am a sacrifice to the dust of the Sad Sangat for this. Is the moment I, Goya, was thirsting to see. Because the words Apan Nandlal Ji is using, how much prem he had with Guru Gobind Singh Ji Maharaj. He would recite, Maharaj, in his writings, by Nandlal Ji's writings, say, Ek din vajan wale vason prem surahi piti. So one day I drank this miraculous nectar from Guru Gobind Singh Ji Maharaj's hands. I kept thinking, repenting about the past and what, you know, Ogna had done and that I'd come to Guruji's sanctuary really late in my life. And there's that shabd, and Guru Gobind Singh Maharaj says, Aage sam chalo nandalala. Whatever's happened in the past has happened. Hun tu gurda sekhya, amrit shakya hoya. You don't need to think about what's happened in the past. Work forward, look ahead. So this is Holla Mahalla from the eyes of by Nandlal Ji. How should we celebrate it today? The first thing is that we need to attend Guru Sahib and get his darshan. We need to be in the sanctuary of Guruji tomorrow and the day after. Every day really. Because remember, every day is a season of Basant, springtime, when you're seeing Guruji. Not only be there, but do seva of Guru Gobind Singh Ji Maharaj. Shastran di seva karo. And not only that, in our households, we need to think about how active we are physically. Do we spend time keeping ourselves focused physically? Do we have time to do that? That's what I'm taking from it personally. Do we have that knowledge of the Nihang Singhs and how they are physically, in physical condition? Do we have that prem? And not only that, the majority of our Gurukars and the way they're being run at this moment, they are bereft. They are without Naujawans. Naujawans need to be there to be able to contribute. If we're not there, we can't bring any change. We can't bring that summer back from Guru Gobind Singh Maharaj's time to now. If we play an active role in our communities, Maharaj does blessings on us, gives us blessings. And if we have that prem that by Nandlal Ji Goya had by seeing other Gursikhs, it's amazing. Whenever you see Visakhi, whenever you come across the day, Diwali or Visakhi, now Gurukars are well known. That's when Sangat comes. Even the person that you slander the most out of the committee, that day he will say Fateh to you and you probably will say Fateh back to him on that day. On a Nagar Kirtan, everyone forgets all their differences all of a sudden. Everyone works together because that's what these Gurpurvs are meant to do. They take away your anxieties about other people and make you focus on the greatness of your Guru. So take what you can from this. I hope you found it useful. Today, Akhand Paath Sahib is going on in India, at Sri Anandpur Sahib. Tomorrow, Bhog Paine, Ithe Guru Ghar Vich Paine Hone Ne. But if you can tomorrow, spend time with Guru Gobind Singh Ji Maharaj in the way that Bhai Nand Lal Ji witnessed being next to Maharaj at that time. Pulna Chukka Ni Maafi Bakshni Ji. Vaheguru Ji Ka Khalsa. Vaheguru Ji Ki Fateh.
1: So we are sitting in the Society of Saints, Tan Tan Sri Guru Granth Sahib Ji Maharaj's Hazuri. People who sit in the Society of Saints, in this Sangat, are referred to by Maharaj as very beautiful people. Se jan sohne jin saad sang behne. Those humble servants are great. And they look beautiful who sit in the Society of Saints. O jan sobhneek ne jo Satguru Guru Granth Sahib Ji Maharaj Ji di ilahi satsang vich baithde ne. Sache Paatshah kirpa karan tan tan Satguru Sri Guru Har Krishna Maharaj Ji ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਗੁਰਪੁਰਬ ਮਨਾਏ ਨੇ ਉਹਨਾਂ ਦੇ ਇਤਿਹਾਸ ਤੇ ਥੋੜ੍ਹਾ ਜਿਹਾ ਚਾਨਣਾ ਪਾਉਣਾ ਚਾਹੁੰਦਾ ਹਾਂ ਨਾਲ ਹੀ ਜੋ ਆ ਅਗਲੇ ਹਫ਼ਤੇ ਵਿੱਚ ਜੋ ਇਤਿਹਾਸਿਕ ਘਟਨਾ ਵਾਪਰੀ ਸੀ ਸਿੱਖ ਪੰਥ ਵਿੱਚ ਜੋ ਗੁਰੂ ਕਾ ਬਾਗ ਮੋਰਚਾ ਆ ਉਹਦੇ ਬਾਰੇ ਆਪ ਜੀ ਨੂੰ ਜਾਣਕਾਰੀ ਦੇਣੀ ਹੈ ਆਪ ਜੀ ਕਿਰਪਾ ਕਰਕੇ ਇਸੇ ਤਰ੍ਹਾਂ ਸੱਜ ਕੇ ਰਹਿਣਾ ਕਿਉਂਕਿ ਸਿੰਘ ਵੀ ਬਰਮਿੰਗਮ ਤੋਂ ਆਏ ਨੇ ਦਾਸ ਵੀ ਲੈਸਟਰ ਰਹਿੰਦਾ ਆ ਕਿ ਸਾਡਾ ਵੀ ਇਸ ਗੁਰੂ ਘਰ ਵਿੱਚ ਆਉਣਾ ਸਫਲ ਹੈ ਜੇ ਆਪ ਜੀ ਕਿਰਪਾ ਕਰਕੇ ਇਸੇ ਤਰ੍ਹਾਂ ਸਜੇ ਰਹਿਣਾ ਸੋ ਦ ਟੋਪਿਕ ਫੋਰ ਟੁਡੇ ਇਜ਼ ਗੁਰੂ ਕਾ ਬਾਗ ਮੋਰਚਾ ਵਿਚ ਹੈਪਨਡ ਇਨ ਦ 9th of August in 1921 And also Guru Har Krishna Ji Maharaj's Jeevan, which has just passed in the last few days. We celebrated a Gurpurb belonging to Guru Har Krishna Ji Maharaj. When Gurujis came into this world, or when Gurujis left this world, or when Guruji sat on the throne, which is called Guriyai, we term those words as Gurpurbs, the days of the Gurus. And we celebrate those days. We think about the Guru on that day. I'm going to start off with Guru Ka Bagh Morcha. Eh Guru Ka Bagh Morcha kad hoya 1921 August nu. Te is morche de dauran ida mantav sade vaste ki aa jo sade vaste ide vich lesson ne sabak ne oh ki aa ਉਹ ਜ਼ਰੂਰੀ ਹੈ ਸਾਡੇ ਵਾਸਤੇ ਸਿੱਖ ਸੰਗਤ ਵਾਸਤੇ ਦ ਲੈਸਨਸ ਫਰੋਮ ਗੁਰੂ ਕਾ ਬਾਗ ਮੋਰਚਾ ਆਰ ਵੈਰੀ ਇੰਪੋਰਟੈਂਟ ਐਂਡ ਵੈਰੀ ਐਵਰੀ ਇਤਿਹਾਸਿਕ ਐਵਰੀ ਹਿਸਟੋਰੀਕਲ ਥਿੰਗ ਦੈਟਸ ਹੈਪਨਡ ਇਨ ਦ ਸਿੱਖ ਪੰਥ ਆਲਵੇਜ਼ ਸਰਵਸ ਅ ਲੈਸਨ ਫੋਰ ਅਸ ਟੂ ਫੋਲੋ ਨਾਉ ਇਨ ਟੂਡੇਜ਼ ਟਾਈਮ ਮਹਾਰਾਜ ਸੈਜ਼ ਇਨ ਗੁਰਬਾਣੀ ਮਹਾਰਾਜ ਦਾ ਬਚਨ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦਾ The words and the stories of our great forefathers are heard by those blessed children, puttars and saputtars. 9 August 1921 Asal vich jira Guru ka baag morcha aya ida asthan da thode janikari aap ni dena chahunde ha shayad aap ji sangat vichon jaande vi honge ਅੰਮ੍ਰਿਤਸਰ ਸਾਹਿਬ ਲਾਗੇ ਇੱਕ ਪਿੰਡ ਆ ਘੁੱਕੇ ਵਾਲੀ ਜਿਹੜਾ ਨਾਂ ਆ ਤੇ ਉੱਥੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅਸਥਾਨ ਹੈ ਉਸਦਾ ਨਾਂ ਹੈ ਗੁਰੂ ਕਾ ਬਾਗ ਅਸਲ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਉੱਥੇ ਚਰਨ ਪਰਸੀ ਸਨ ਇਨ ਅ ਵਿਲੇਜ ਕੋਲ ਘੁੱਕੇ ਵਾਲੀ ਨਾਟ ਫਾਰ ਫਰੋਮ ਅੰਮ੍ਰਿਤਸਰ ਇਨ ਇੰਡੀਆ ਦੇਰ ਇਜ਼ ਅ ਗੁਰਦੁਆਰਾ ਦੈਟ ਬਿਲੋਂਗਸ ਟੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਟਸ ਫਰੋਮ ਦ ਟਾਈਮ ਆਫ ਗੁਰੂ ਅਰਜਨ ਦੇਵ ਜੀ ਮਹਾਰਾਜ What happened there? Thoda jya jo uthan ka hai us jagah di ਸਕੇਤ ਮੰਡੀ ਤੋਂ ਇੱਕ ਰਾਜਾ ਆਇਆ ਸੀ ਗੁਰਸਿੱਖ ਨਾਲ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਵਾਸਤੇ। ਤੇ ਉਸ ਵੇਲੇ ਸਤਿਗੁਰੂ ਮਹਾਰਾਜ ਬਾਣੀ ਪੜ ਰਹੇ ਸਨ ਦੱਖਣੀ ਓਂਕਾਰ। ਉਸ ਬਾਣੀ ਵਿੱਚ ਇੱਕ ਪੰਕਤੀ ਪੜ ਰਹੇ ਸੀ ਮਹਾਰਾਜ ਕੇ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ। What happened in that place? A king from the place of Asket Mandi came to see Guru Arjan Dev Ji Maharaj with the Sikh. And when the king walked into the court of Guru Arjan Dev Ji Maharaj, Maharaj was reciting Bani. And the tuk that Maharaj recited was Lekhna Miti He Sakhi Jo Likhya Kartar. Ude arth us pankti de esan, ਕਿ ਜੇ ਪਰਮੇਸ਼ਰ ਨੇ ਸਾਡੇ ਵਾਸਤੇ ਸਾਰਾ ਜੀਵਨ ਲਿਖਿਆ ਹੋਇਆ ਹੈ, ਕਰਮਾਂ ਅਨੁਸਾਰ ਜੋ ਸਾਨੂੰ ਮਿਲਣਾ ਉਹ ਸਾਰਾ ਕੁਛ ਲਿਖਿਆ ਹੋਇਆ ਹੈ, ਤੇ ਉਹ ਮੇਟ ਨਹੀਂ ਸਕਦਾ, ਹੇ ਸਖੀ, ਹੇ ਆਤਮਕ ਰੂਪ ਸਖੀ, ਹੇ ਗੁਰਮੁਖ, ਉਹ ਲੇਖ ਮੇਟ ਨਹੀਂ ਸਕਦੇ ਅਸੀਂ। ਉਹ ਉਹਨੂੰ ਪੰਕਤੀ ਸੁਣੀ ਸੀ। That pankti, that word that Maharaj spoke, said that whatever is written for us cannot be changed, it cannot be erased. Lekhna miti he sakhi jo likhya kartar. Whatever is written by Vaheguru, Akal Purakh Vaheguru, cannot be erased. The Raja ne prashan kita. The Raja asked Guru Arjan Dev Ji Maharaj, Maharaj saade ithe aan da ki fayda fir? Why do we have to come? What's the point of us coming here then, if everything's written? He hadn't realized, unu eh nahi si gyata, eh unu gyan nahi si, ki jire samne baithe ne Guru Arjan Dev Ji Maharaj, panjve Guru Nanak, Akal Purakh Aap Narayan Kalatar Jagmai Parvaryo, oh Parmeshwar hi san, oh likhan wale ta aap hi san, te jira likhan wala samne baitha hove, oh erase hi kar sakda ya. He can erase it. Raja didn't know that. The Raja didn't know ki je parmeshwar ne likhya hoya cheez oh parmeshwar samne baitha hai te oh mita vi sakda, he can erase it. Par Maharaj sahab nu usne samjhana si. Satguru Maharaj Rajan Dev Ji Maharaj ne kiya ke aram karo, aram kita. Dusre din Satguru Maharaj kehne lage, Raje tusi shikar karde ho? Kehne haan karde ha. ਚਲੋ ਸ਼ਿਕਾਰ ਚਲੀਏ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਰਾਜ ਨੂੰ ਲੈ ਕੇ ਚੱਲ ਪਏ। The next day, Guru Arjan Dev Ji Maharaj said to the Raja, Do you like hunting? And he said, I do. He goes, let's go on the hunt then. ਚਲੇ ਗਏ ਸ਼ਿਕਾਰ ਵਿੱਚ। ਰਾਜਾ ਆਪਣਾ ਘੋੜੇ ਭਜਾਉਂਦੇ ਭਜਾਉਂਦੇ ਸੰਗਤ ਪਿੱਛੇ ਰਹਿ ਗਈ ਤੇ ਰਾਜਨ ਮੋਹਰੇ, ਤੇ ਸ਼ਿਕਾਰ ਵੀ ਨਹੀਂ ਦਿਸਿਆ, ਥੱਕ ਗਿਆ, ਆਰਾਮ ਕਰਨ ਵਾਸਤੇ ਦਰਖਤ ਤੇ ਓਹਲੇ ਲੇਟ ਗਿਆ, ਘੋੜਾ ਬਣਤਾ। What happened? On the hunt, the Raja went so far ahead of everyone else that he got tired, he lost sight of his prey, and the Raja slept under a tree to rest in the tree. As he slept, he has a dream. In the dream, he dies as a Raja. And he comes through so many different lifetimes until he's born again in the family of an undertaker. You know, Chandal said there in Punjabi. He's born into a low status family in India. And he has a massive parivar. And in that massive family, he dies again. And when he dies, he wakes up. So Rajanu ek bhayanak supna aaya. ਸੁਪਨੇ ਵਿੱਚ ਉਹ ਰਾਜੇ ਦੇ ਸਰੀਰ ਵਿੱਚ ਮਰਦਾ ਆ, ਕਈ ਜਨਮਾਂ ਵਿੱਚ ਲੰਘ ਕੇ ਉਹਨੇ ਚੰਡਾਲਾਂ ਦੇ ਘਰ ਵਿੱਚ ਜਨਮ ਲੈਂਦਾ ਆ, ਚੰਡਾਲਾਂ ਦੇ ਘਰ ਲੈ ਕੇ ਜਨਮ ਕਈ ਉਹਦੇ ਬੱਚੇ ਹੁੰਦੇ ਨੇ, ਫਿਰ ਉਹਦੀ ਮੌਤ ਹੁੰਦੀ ਆ, ਤੇ ਉਹਨੂੰ ਸਭ ਕੁਛ ਦਿਸਦਾ ਆ। ਐਂਡ ਵਿੱਚ ਉਹ ਸੁਪਨੇ ਵਿੱਚ ਬੱਚੇ ਉਸਨੂੰ ਦਫਨਾਉਂਦੇ ਨੇ, ਤੇ ਜਦ ਦਫਨਾਉਂਦੇ ਨੇ ਉਹਨੂੰ ਹੋਸ਼ ਆ ਤੇ ਉੱਠ ਜਾਂਦਾ ਆ ਉਹ, ਤੇ ਉਹ ਹਜੇ ਉਹ ਬੈਠਾ ਹੀ ਰਾਜਾ ਦਰਖਤ ਦੇ ਥੱਲੇ, ਪਸੀਨਾ ਆ ਰਿਹਾ। ਸੋ ਵਾਟ ਹੈਪਨਸ ਵੈਨ ਹੀ ਸੀਜ਼ ਇਨ ਦ ਡ੍ਰੀਮ ਦੈਟ ਹੀ ਇਜ਼ ਬੀਨ ਬਰੀਡ ਅਲਾਈਵ ਇਨ ਦ ਡ੍ਰੀਮ, ਹੀ ਵੇਕਸ ਅਪ ਐਂਡ ਹੀ ਸਟਿਲ ਦ ਰਾਜਾ ਵਿਦ ਦ ਟ੍ਰੀ ਟਾਈ ਵਿਦ ਦ ਹੋਰਸ ਟਾਈ ਨੈਕਸਟ ਟੂ ਹਿਮ ਐਂਡ ਹੀ ਇਜ਼ ਵੈਰਿੰਗ ਐਂਡ ਹੀ ਇਜ਼ ਰਿਲੀਵਡ। ਫਿਰ ਕੀ ਹੁੰਦਾ? ਦੇਖੋ ਮਹਾਰਾਜ ਸਾਹਿਬ ਦੀ ਖੇਡ। ਉਹੀ ਚੰਡਾਲਾਂ ਦਾ ਪਰਿਵਾਰ ਜਿਹੜੇ ਬੱਚੇ ਸਨ ਉਹ ਆਉਂਦੇ ਨੇ ਸਾਹਮਣੇ ਤੇ ਕਹਿੰਦੇ ਪਿਤਾ ਜੀ ਅਸੀਂ ਤਾਂ ਤੁਹਾਨੂੰ ਦਫਨਾ ਕੇ ਆਏ ਹਾਂ ਤੇ ਰਾਜੇ ਦੇ ਕੱਪੜੇ ਇਹ ਕੀ ਖੇਲ ਆ ਅਸੀਂ ਤਾਂ ਤੁਹਾਨੂੰ ਦਫਨਾ ਕੇ ਆਏ ਹਾਂ ਤੁਸੀਂ ਤਾਂ ਮਰ ਗਏ ਸੀ ਤੇ ਹੁਣ ਤੁਸੀਂ ਫੇਰ ਇੱਥੇ ਬੈਠੇ ਆ ਰਾਜਿਆਂ ਦੇ ਕੱਪੜਿਆਂ ਵਿੱਚ What happens, the same family that he was born into, the kids, Chandals, those kids come to that Raja and said, Mara, what are you doing here, father? We just buried you in the grave, how come you're alive? We don't understand, how come you're alive, how come you're here? And the Raja hun darda hai, woh ta kehnda si, eh ta supna si, sach kivein ho gaya? ਇੱਕ ਪੱਖੋਂ ਇਹ ਡਰਦਾ ਹੈ ਇੱਕ ਪੱਖੋਂ ਹੁਣ ਸੋਚਦਾ ਹੁਣ ਲਵੇ ਕਿੱਦਾਂ ਹੈ ਸਾਰਾ ਕੁਛ ਉੱਥੇ ਪਤਨੀ ਵੀ ਆ ਗਈ ਸਾਰਾ ਹੀ ਪਰਿਵਾਰ ਆ ਗਿਆ ਪਿੱਛੇ ਵੀ ਉਹਦੀ ਰਾਜ ਵੀ ਹੈ ਸਭ ਕੁਛ ਹੈ ਇਸਤਰੀਆਂ ਵੀ ਹੈ ਸਭ ਕੁਛ ਹੈ ਤੇ ਉਹ ਹੁਣ ਫਸ ਗਿਆ ਰਾਜਾ The king is stuck he's confused he sees all these kids in front of him he sees his wife Chandalini is there as well And he's got his wife back home in the palaces and he's got his kids there and he's worried. ਉਥੋਂ ਤੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਆ ਜਾਂਦੇ ਹੈ ਸੰਗਤ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਰਾਜਨ ਕੀ ਗੱਲ ਆ ਮਹਾਰਾਜ ਨੂੰ ਉਹਨੇ ਸਭ ਕੁਛ ਦੱਸਿਆ ਮਹਾਰਾਜ ਕਹਿੰਦੇ ਨੇ ਪਹਿਲਾਂ ਤੁਹਾਡਾ ਮਾਮਲਾ ਇਹ ਸੈੱਟ ਕਰ ਲਈਏ ਪਰਿਵਾਰ ਨੂੰ ਕਹਿੰਦੇ ਉੱਥੇ ਜਾ ਕੇ ਦੇਖੋ ਜਿੱਥੇ ਤੁਸੀਂ ਦਫਨਾ ਕੇ ਆਏ ਆ ਉੱਥੇ ਦੇਖੋ ਕਿ ਉੱਥੇ ਤੁਹਾਡੇ ਹੈ ਪਰਿਵਾਰ ਗਿਆ ਹਾਂ ਮਹਾਰਾਜ ਹੈ ਫਿਰ ਇਹ ਤੁਹਾਡਾ ਪਿਓ ਨਹੀਂ ਹੋ ਸਕਦਾ ਕਹਿੰਦੇ ਸੱਤ ਜੀ ਉਹ ਚਲ ਗਏ ਚੰਡਾਲਾ ਦਾ ਪਰਿਵਾਰ ਚਲ ਗਿਆ ਰਾਜਨ ਤੋਂ ਆਈ ਸ਼ਾਂਤੀ ਥੋੜੀ ਬਹੁਤੀ ਰਾਜਾ ਗੋਟ ਹੈਪੀ ਬਿਕਾਜ਼ ਗੁਰੂ ਅਰਜਨ ਦੇਵ ਜੀ ਮਹਾਰਾਜ ਕੇਮ ਐਟ ਦੈਟ ਟਾਈਮ ਐਂਡ ਸੈਡ ਟੂ ਦ ਅੰਡਰਟੇਕਰਸ ਫੈਮਿਲੀ ਗੋ ਐਂਡ ਚੈੱਕ ਦ ਗ੍ਰੇਵ ਵੈਨ ਦੇ ਵੈਂਟ ਟੂ ਚੈੱਕ ਦ ਗ੍ਰੇਵ ਦੇ ਫਾਊਂਡ ਦੇਅਰ ਫਾਦਰ ਇਨ ਦ ਗ੍ਰੇਵ ਐਂਡ ਸੈਡ ਫਾਈਨ ਦੈਟ ਕੈਨਟ ਬੀ ਆਵਰ ਫਾਦਰ ਮਸਟ ਬੀ ਅ ਲੁਕਅਲਾਈਕ ਦੇ ਲੈਫਟ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਰਾਜ ਨੂੰ ਬਹੁਤ ਸਮਾਂ ਹੋ ਗਿਆ ਘਰ ਜਾ ਕੇ ਆਰਾਮ ਕਰੋ ਕੱਲ ਨੂੰ ਸਵੇਰ ਨੂੰ ਦਰਸ਼ਨ ਦਿਓ ਦੇ ਵੈਂਟ ਬੈਕ ਗੁਰੂ ਅਰਜਨ ਦੇਵ ਜੀ ਮਹਾਰਾਜ ਸੈਡ ਟੂ ਦ ਕਿੰਗ ਯੂ ਰੈਸਟ ਐਂਡ ਸੀ ਮੀ ਇਨ ਦ ਮੋਰਨਿੰਗ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਰਾਜਨ ਗਏ ਤੇ ਉਹ ਹੈਰਾਨ ਹੋਇਆ ਕਿਉਂਕਿ ਸੁਪਨਾ ਵੀ ਆਇਆ ਬਾਹਰ ਸ਼ਿਕਾਰ ਖੇਡਣ ਵਾਸਤੇ ਗਏ ਮਰ ਕੇ ਰਾਜਨ ਵਿੱਚ ਸੁਪਨੇ ਵਿੱਚ ਫਿਰ ਚੰਡਾਲਾਂ ਦੇ ਘਰ ਜਨਮ ਲੈ ਕੇ ਫਿਰ ਚੰਡਾਲਾਂ ਦਾ ਪਰਿਵਾਰ ਸਾਹਮਣੇ ਆਇਆ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੂੰ ਭਜਾਇਆ ਸਮਝ ਨਹੀਂ ਪਈ ਕੀ ਹੋਇਆ ਹੀ ਡਿਡਨਟ ਅੰਡਰਸਟੈਂਡ ਵਾਟ ਵਾਸ ਗੋਇੰਗ ਔਨ ਦ ਰਾਜਾ ਸੀ ਹੈਡ ਲੋਡਸ ਆਫ ਕੁਐਸਚਨਸ ਫੋਰ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਗਏ ਨਮਸਕਾਰ ਕੀਤੀ ਖੜ ਕੇ ਬੇਨੇ ਕੀਤੀ ਹੱਥ ਜੋੜ ਕੇ ਹੀ ਸਟੂਡ ਬਿਫੋਰ ਗੁਰੂ ਅਰਜਨ ਦੇਵ ਜੀ ਮਹਾਰਾਜ ਮਹਾਰਾਜ ਕਹਿਣ ਲੱਗੇ ਕਿ ਤੁਸੀਂ ਪ੍ਰਸ਼ਨ ਕੀਤਾ ਸੀ ਦੋ ਦਿਨ ਪਹਿਲਾਂ ਹਾਂਜੀ ਮਹਾਰਾਜ ਕੀਤਾ ਸੀ ਤੁਸੀਂ ਬਾਣੀ ਪੜ੍ਹ ਰਹੇ ਸੋ ਤੇ ਆਪ ਜੀ ਕਹਿੰਦੇ ਸੀ ਲੇਖਣਾ ਮਿੱਟੀ ਹੇ ਸਖੀ ਜੋ ਲਿਖਿਆ ਕਰਤਾਰ ਮਹਾਰਾਜ ਕਹਿੰਦੇ ਹਾਂ ਪੜ੍ਹ ਰਹੇ ਸਨ ਤੇ ਫਿਰ ਇਹ ਕੀ ਹੋਇਆ ਮਹਾਰਾਜ ਕਹਿੰਦੇ ਜੋ ਹੋਣਾ ਸੀ ਤੇਰੇ ਜਨਮਾਂ ਵਿੱਚ ਅਗਲੇ ਜਨਮਾਂ ਵਿੱਚ ਉਹ ਸਭ ਸੁਪਨੇ ਵਿੱਚ ਹੀ ਦੂਰ ਕਰ ਦਿੱਤਾ ਮਹਾਰਾਜ ਸਾਹਿਬ ਨੇ ਸਮਝਾਇਆ ਕਿ ਜਿਹੜੀ ਸੰਗਤ ਹੈ ਗੁਰੂ ਦੀ ਇਸ ਦੀ ਸੇਵਾ ਨਾਲ ਜਿਹੜੀ ਸੇਵਾ ਕਰਨੀ ਆ ਸੰਗਤਾਂ ਦੀ ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ ਜਿਹੜਾ ਕਥਾ ਕੀਰਤਨ ਸੁਣਨਾ ਆ ਇਸ ਦੇ ਨਾਲ ਸਾਰੇ ਕਰਮ ਨਿਸ਼ਾਵਰ ਹੋ ਜਾਂਦੇ ਨੇ ਫਿਨਿਸ਼ ਹੋ ਜਾਂਦੇ ਨੇ ਮਹਾਰਾਜ ਰਿਲੀਸਿਸ ਅਸ ਫਰੋਮ ਆਵਰ ਡੈਸਟੀਨੀ ਥਰੂ ਸਤ ਸੰਗਤ ਇੱਥੇ ਬੈਠਣ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਨ ਨਾਲ ਮਹਾਰਾਜ ਸਾਡੇ ਜਨਮਾਂ ਜਨਮਾਤਰਾਂ ਦੀ ਮੈਲ ਕੀ ਸਾਡੇ ਜਨਮ ਧੋ ਦਿੰਦੇ ਨੇ ਸੁਪਨੇ ਵਿੱਚ ਹੀ ਮਹਾਰਾਜ ਨੇ ਸਮਝਾਇਆ ਸੀ ਮਹਾਰਾਜ ਦਾ ਉਹਨੂੰ ਗਿਆਨ ਆਇਆ ਕਿ ਜੋ ਪਰਮੇਸ਼ਰ ਸਾਹਮਣੇ ਬੈਠੇ ਨੇ ਜੇ ਇਹ ਲਿਖਣ ਵਾਲੇ ਨੇ ਤੇ ਇਹ ਮਿਟਾਉਣ ਵਾਲੇ ਆਪ ਹੀ ਨੇ ਹਰੇਕੋ ਦਾਤਾ ਪੁਰਖ ਵਿਧਾਤਾ ਵਨ ਦਾਤਾ ਵਨ ਪਰਮੇਸ਼ਰ ਗਿਵਸ ਟੂ ਐਵਰੀ ਵਨ ਹੀ ਇਜ਼ ਦ ਕ੍ਰੀਏਟਰ ਆਫ ਆਵਰ ਡੈਸਟੀਨੀ ਬਥੇਰੇ ਫਿਰਦੇ ਨੇ ਬਾਹਰ ਸੰਗਤਾਂ ਤੋਂ ਬਾਹਰ ਬਥੇਰੇ ਭੰਬਲੇ ਪੁੱਸਿਆਂ ਵਿੱਚ ਫਸੇ ਹੋਏ ਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਗਤ ਜਿਹੜੀ ਕਰਦਾ ਉਹ ਤਰ ਜਾਂਦਾ ਮਹਾਰਾਜ ਸਾਹਿਬ ਕਿਰਪਾ ਕਰ ਦਿੰਦੇ ਨੇ ਉਸ ਪਵਿੱਤਰ ਸਥਾਨ ਦੀ ਵੈ ਦਾ ਰਾਜਾ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਗੁਰਦੁਆਰਾ ਦਾ ਨਾਂ ਹੈ ਗੁਰੂ ਕਾ ਬਾਗ 1921 ਵਿੱਚ ਮਹੰਤਾਂ ਦੇ ਪਾਸ ਉਹਦੀ ਸੇਵਾ ਚਲ ਗਈ ਸੀ ਜਿਹੜਾ ਮਹੰਤ ਕੰਟਰੋਲ ਕਰਦਾ ਸੀ ਉਸ ਗੁਰਦੁਆਰਾ ਦਾ, ਉਹਦਾ ਨਾਂ ਸੀ ਸੁੰਦਰ ਦਾਸ। ਤੇ ਉਹਦੇ ਨਾਂ ਤਾਂ ਵਧੀਆ ਸੀ ਉਹਦਾ ਸੁੰਦਰ ਦਾਸ, ਪਰ ਉਹਦੇ ਲੱਛਣ ਜਿਹੜੇ ਸੀ ਉਹ ਠੀਕ ਨਹੀਂ ਸਨ। ਕੁਕਰਮ ਕਰਦਾ ਸੀ ਉੱਥੇ ਗੁਰੂ ਘਰ ਵਿੱਚ ਬੈਠ ਕੇ, ਮਾਇਆ ਆਪਣੇ ਵਾਸਤੇ ਵਰਤਦਾ ਸੀ ਉਹ, ਤੇ ਹੋਰ ਵੀ ਬਹੁਤ ਕੁਕਰਮ ਕਰਦਾ ਸੀ। ਸੌਦਾ ਗੁਰਦੁਆਰਾ ਵੈ ਗੁਰੂ ਅਰਜਨ ਦੇਵ ਜੀ ਮੈਂ ਦਾਸ ਸਿੱਖ, ਉੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਗਏ ਸਨ। ਮਹਾਰਾਜ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਸੀ, ਉੱਥੇ ਕਿਹਾ ਸੀ ਕਿ ਇੱਥੇ ਫੁੱਲ ਬੂਟੇ ਆਦਿਕ ਲਾਓ, ਤੇ ਉੱਥੇ ਬਹੁਤ ਸੋਹਣੇ ਬਾਗ ਲੱਗੇ ਸਨ। ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਵਿਜਿਟ ਦਾ ਗੁਰਦੁਆਰਾ। ਇਨ 1921 ਅ ਮਹੰਤ ਬਾਇ ਦਾ ਨੇਮ ਆਫ ਸੁੰਦਰ ਦਾਸ ਹੈਡ ਟੇਕ ਕੰਟਰੋਲ ਆਫ ਦਾ ਗੁਰਦੁਆਰਾ, ਐਂਡ ਹੀ ਵਾਜ਼ਨਟ ਰਨਿੰਗ ਇਟ ਇਨ ਦ ਵੇ ਇਟ ਸ਼ੁੱਡ ਬੀ ਰਨ। ਹੀ ਵਾਜ਼ ਡੂਇੰਗ ਬੈਡ ਥਿੰਗਸ, ਹੀ ਵਾਜ਼ ਯੂਜ਼ਿੰਗ ਦ ਸੰਗਤ ਆਫ ਦ ਮਾਇਆ ਦ ਮਨੀ ਆਫ ਦ ਸੰਗਤ ਫੋਰ ਹਿਜ਼ ਓਨ ਵਰਥ, ਫੋਰ ਹਿਜ਼ ਓਨ ਸੈਲਫਿਸ਼ ਨੀਡਸ। ਦੇਰ ਵਾਜ਼ ਨੋ ਰੈਸਾਈਟਲ ਆਫ ਬਾਣੀ, ਦੇਰ ਵਾਜ਼ ਨੋ ਉਪਦੇਸ਼ ਟੂ ਦ ਸੰਗਤ, ਉੱਥੇ ਕੋਈ ਉਪਦੇਸ਼ ਨਹੀਂ ਹੁੰਦਾ ਸੀ ਸੰਗਤ ਨੂੰ। ਤੇ ਸੰਗਤ ਨੇ ਬਹੁਤ ਭਾਰੀ ਇਕੱਠ ਕੀਤਾ, massive sangat got together, hundreds and thousands of Sikhs, and they went to that Gurdwara Sahib. Sundar Das nu bithal ke ohde kol koi shartan banwaiyan ke eh shartan manzoor hai ke itthe prabandh changi tarah chalna chahida, eh unhane note kite, oh mannya vi. So the sangat got together, Sundar Das was sat in front and they said, these are the points you have to follow, you have to follow these points and make sure you run the Gurdwara properly. He agreed to them. As soon as he agreed to them, jad sangat chali gayi, phir ohi kaam vich pai gaya. Phir ohi gal karna paya, jide mare ko kaam karda si oh. He didn't listen to the sangat. Phir sangatan ne ikatth kita, ik committee banai, jide gurudwara prabandhak committee si us vele di. Unhan ne ikatth kita, 11 bandiyan di committee banai. Te eh elan kita ke asin 5 singh bhejne ne, ਉਥੋਂ ਗੁਰੂ ਕੇ ਬਾਗ ਚ ਲੰਗਰ ਦੇ ਬਾਲਣ ਕੱਟਣ ਵਾਸਤੇ। ਸੋ ਦੇ ਮੇਡ ਅ ਪਲਾਨ ਦ ਸਿੱਖ ਸੰਗਤ, ਐਂਡ ਦੇ ਅਗਰੀਡ ਟੂ ਸੈਂਡ 5 ਸਿੰਘਸ ਟੂ ਕੱਟ ਵੁੱਡ ਇਨ ਦ ਬਾਗ, ਦ ਓਰਕਿਡ ਵਿਚ ਬਿਲੋਂਗ ਟੂ ਗੁਰੂ ਤੇਗ ਬਹਾਦਰ ਜੀ ਮਹਾਰਾਜ, ਦ ਹਾਊਸ, ਦ ਪ੍ਰੋਪਰਟੀ ਆਫ ਦ ਗੁਰੂ। ਜਦ ਉਹ 5 ਸਿੰਘ ਗਏ, 9 ਅਗਸਤ ਨੂੰ ਸੁੰਦਰ ਦਾਸ ਨੇ ਪਕੜ ਕੇ ਗੋਰਿਆਂ ਦੇ ਸ਼ਹਿਰ ਨਾਲ, ਹੀ ਵਾਜ਼ ਇਨ ਅਗਰੀਮੈਂਟ ਵਿਦ ਦ ਬ੍ਰਿਟਿਸ਼ ਐਟ ਦੈਟ ਟਾਈਮ, ਦੇ ਇੰਪ੍ਰਿਜ਼ਨ ਦ 5 ਸਿੱਖਸ, ਉਹਨਾਂ ਦੀ ਕੁੱਟਮਾਰ ਕੀਤੀ, ਉਹਨਾਂ ਤੇ ਫਾਲਸ ਕੇਸ ਜਾਲੀ ਕੇਸ ਪਾ ਕੇ ਉਹਨਾਂ ਨੂੰ 6-6 ਮਹੀਨੇ ਦੇ ਵਿੱਚ ਜੇਲ੍ਹ ਵਿੱਚ ਪਾ ਦਿੱਤਾ। What happened? Sundar Das got those 5 Sikhs with the aid of the British and they imprisoned the 5 Sikhs, they battered them, they tortured them and they put a false case on them that they were thieves and they got them imprisoned for 6 months. ਸੰਗਤਾਂ ਵਿੱਚ ਬਹੁਤ ਭਾਰੀ ਰੋਸ ਉੱਠਿਆ। ਫਿਰ ਪਤਾ ਕੀ ਹੋਇਆ, ਫਿਰ ਤਾਂ ਬਸ ਕਹਿਣ ਦੀ ਲੋੜ ਸੀ, ਕੁਰਬਾਨੀਆਂ ਵਾਸਤੇ ਸਿੰਘ ਹਾਜ਼ਰ ਹੋ ਗਏ, ਸੰਗਤਾਂ ਹਾਜ਼ਰ ਹੋ ਗਈਆਂ। ਰੋਜ਼ ਅਕਾਲ ਤਖਤ ਸਾਹਿਬ ਤੋਂ 1100 ਬੰਦਾ ਜਥਿਆਂ ਵਿੱਚ ਜਾਂਦਾ ਰਿਹਾ ਗੁਰੂ ਕੇ ਬਾਗ ਤੇ। ਸੋ 100 ਪੀਪਲ ਐਵਰੀ ਡੇ ਫਰੋਮ ਅਕਾਲ ਤਖਤ ਸਾਹਿਬ ਫਰੋਮ ਦੈਟ ਡੇ ਆਨਵਰਡਸ ਵੁੱਡ ਗੋ ਇਨ ਪ੍ਰੋਟੈਸਟ ਟੂ ਗੁਰੂ ਕਾ ਬਾਗ ਮੋਰਚਾ ਗੁਰਦੁਆਰਾ, ਟੂ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ, ਐਂਡ ਆਲ ਦੋਜ਼ 100 ਵੁੱਡ ਗੈਟ ਅਰੈਸਟਿਡ, ਦੇ ਵੁੱਡ ਗੈਟ ਇੰਪ੍ਰਿਜ਼ਨਡ, they get tortured, they get lathi charged, they get beaten by lathiyan. Oh, saasa jathiyan da singh kai behosh hone, sangat ji 5,500 sikh jailan vich band ho gaya us vele guru de baad de morche vich. 5,500, just over 5,500 sikhs were imprisoned just for doing that seva. Look, gurdwara kis basis te baneya si, guru arjan dev ji maharaj di bakhshish si us raje te, ਉਸਨੂੰ ਸਮਝਾਇਆ ਸੀ ਕਿ ਆਤਮਾ ਕੀ ਹੁੰਦੀ ਆ, ਕਰਮ ਕੀ ਹੁੰਦਾ ਆ, ਤੇ ਕਰਮ ਨੂੰ ਨਿਸ਼ਾਨ ਖਾਲਸਾ ਸੋਏ ਜੋ ਕਰਮ ਕੋ ਸਾਰਾ ਹੈ, ਭਾਈ ਨੰਦ ਲਾਲ ਜੀ ਦੇ ਬਚਨ। ਜਿਹੜਾ ਖਾਲਸਾ ਆ ਉਹ ਆਪਣੇ ਕਰਮ ਨੂੰ ਸਾਰਦਾ ਆ, ਤੇ ਨਿਸ਼ਾਨੀ ਕੀ ਆ ਕਰਮ ਸਾਰਨ ਦੀ? ਵਾਟ ਇਜ਼ ਦ ਨਿਸ਼ਾਨੀ ਫੋਰ ਅਸ ਵੈਨ ਵੀ ਨੋ ਦਾ ਆਰ ਕਰਮ ਹੈਵ ਬੀਨ ਵਾਸ਼ਡ ਅਵੇ, ਵੈਨ ਆਵਰ ਪ੍ਰੀਵੀਅਸ ਲੇਖਾ ਹੈਜ਼ ਬੀਨ ਵਾਸ਼ਡ ਅਵੇ? ਭਾਈ ਵੀਰ ਸਿੰਘ ਜੀ ਦੀ ਚਿੱਠੀਆਂ ਪੜ੍ਹੋ, ਭਾਈ ਵੀਰ ਸਿੰਘ ਜੀ ਨੇ ਲਿਖਿਆ ਹੋਇਆ ਆਪਣੀ ਚਿੱਠੀਆਂ ਵਿੱਚ, ਜਿਹੜੇ ਉਹਨਾਂ ਦੀ ਚਿੱਠੀਆਂ ਪ੍ਰਕਾਸ਼ਕ ਹੋਈਆਂ, ਭਾਈ ਵੀਰ ਸਿੰਘ ਜੀ ਬਹੁਤ ਵੱਡੇ ਮਹਾਂਪੁਰਖ ਹੋਏ ਨੇ, ਉਹਨਾਂ ਨੇ ਇਹ ਲਿਖਿਆ ਕਿ ਜਦ ਰਸ ਆਉਣ ਲੱਗ ਪਏ ਬਾਣੀ ਵਿੱਚੋਂ, ਜੇ ਅਸੀਂ ਪੜ੍ਹਦੇ ਹਾਂ ਸਿਮਰਨਾ ਹੀ ਰਸ ਆਉਣ ਲੱਗ ਪਏ, ਉਦੋਂ ਸਮਝੋ ਕਿ ਸਾਡੇ ਕਰਮ ਸਰ ਗਏ ਨੇ ਪਿਛਲੇ। ਫ੍ਰੀ ਰੈਕਡ ਹੋ ਗਿਆ ਹੈ, ਜੋ ਤੁਸੀਂ ਹੁਣ ਕਰੋਗੇ ਉਹ ਪਾਓਗੇ. ਸੋ ਇਸ ਕਰਕੇ ਭਾਈ ਵੀਰ ਸਿੰਘ ਜੀ ਸੈਡ ਦਾ ਹਾਊ ਡੂ ਵੀ ਨੋ ਵਮ ਕਰਮ ਆਰ ਰਿਟ ਔਰ ਬਰਨਟ ਅਵੇ, ਨੋ ਦੈਮ ਵੈਨ ਵੀ ਗੈਟ ਰਸ ਫਰੋਮ ਰਿਸਾਈਟਿੰਗ ਬਾਣੀ, ਫਰੋਮ ਰਿਸਾਈਟਿੰਗ ਜਪਜੀ ਸਾਹਿਬ, ਐਂਡ ਯੂ ਫੀਲ ਬਲਿਸ ਇਨਸਾਈਡ ਯੂ, ਯੂ ਗੈਟ ਅ ਸਬਲਾਈਮ ਟੇਸਟ ਇਨ ਯੂਰ ਮਾਊਥ. ਉਦੋਂ ਸਮਝੋ ਕਿ ਕਰਮ ਸਾਡੇ ਫਿਨਿਸ਼ ਹੋ ਗਏ ਨੇ, ਸ਼ਾਵਰ ਹੋ ਗਏ ਨੇ. ਸੋ ਫੋਰ ਦਾ ਸੈਂਕਚਿਟੀ ਆਫ ਦਾ ਗੁਰੂ ਘਰ, ਗੁਰੂ ਘਰ ਦੇ ਅਦਬ ਸਤਿਕਾਰ ਵਾਸਤੇ, ਸ਼ਾਨ ਸ਼ੌਕਤ ਵਾਸਤੇ, ਉਹਨਾਂ ਸਿੱਖਾਂ ਨੇ ਸ਼ਹੀਦੀਆਂ ਪਾਈਆਂ. ਦੋ ਸਿੰਘ ਸ਼ਹੀਦ ਹੋ ਗਏ ਸਨ ਉਸ ਵੇਲੇ. ਉਹ ਸਿੱਖਾਂ ਨੇ ਜੇਲਾਂ ਕੱਟੀਆਂ, 5,500 ਸਿੱਖ. ਇੱਕ ਸਾਲ ਪੂਰਾ ਲੱਗਿਆ ਸੀ ਮੋਰਚੇ ਨੂੰ, ਫਿਰ ਉਹ ਸਮਾਪਤ ਹੋਇਆ ਸੀ, ਜਿੱਤ ਹੋਈ ਸੀ ਖਾਲਸੇ ਪੰਥ ਦੀ. ਸੁੰਦਰ ਦਾਸ ਨੇ ਚਾਬੀਆਂ ਫੜਾਈ ਸੀ, ਉਹ ਫਿਰ ਗੁਰੂ ਘਰ ਪ੍ਰਬੰਧਕ ਕਮੇਟੀ ਦੇ ਥੱਲੇ ਆ ਗਿਆ ਸੀ, ਗੁਰੂ ਕਾ ਬਾਗ. ਸੋ ਦਾ ਗੁਰੂ ਘਰ ਆਫਟਰ ਈਅਰ ਆਫ ਸਟਰਗਲ, ਆਫਟਰ ਈਅਰ ਆਫ ਪ੍ਰੋਟੈਸਟ ਫਰੋਮ ਦਾ ਸਿੱਖ ਸੰਗਤ, ਵਾਸ ਫਾਈਨਲੀ ਫਰੀਡ. ਥ੍ਰੀ ਸਿੰਘਸ ਵਰ ਸ਼ਹੀਦ ਓਵਰ ਦਾ ਮੋਰਚਾ. ਐਂਡ ਦੈਟ ਡੇ ਦੈਟ ਦ ਫਾਈਵ ਸਿੰਘਸ ਗੋਟ ਅਰੈਸਟਡ ਵਾਸ ਦ 9th ਆਫ ਅਗਸਤ. ਸ਼ੁਰੂਆਤ ਆਫ ਦਾ ਮੋਰਚਾ ਵਾਸ ਦ 9th ਆਫ ਅਗਸਤ 1921. ਸੋ ਗੁਰੂ ਘਰ ਕਿਵੇਂ ਹੋਣੇ ਚਾਹੀਦੇ ਨੇ? ਇੱਥੇ ਪਹਿਲੀ ਵਾਰੀ ਦਰਸ਼ਨ ਕਰਨ ਨੂੰ ਸਮਾਂ ਲੱਗਿਆ ਆ ਇਸ ਘਰ, ਗੁਰੂ ਘਰ ਦੇ ਬਹੁਤ ਨਾਹਾਲ ਹੋਏ ਆ. ਜੇ ਰਾਜ ਦਾ ਘਰ ਹੈ ਸਾਡੇ ਮਹਾਰਾਜਨ ਕੇ ਮਹਾਰਾਜਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹੋ ਜਿਹੇ ਸਥਾਨ ਸੋਭਦੇ ਨੇ ਗੁਰੂ ਸਾਹਿਬ ਵਾਸਤੇ. ਪਰ ਸੋਭਣ ਤਾਂ ਜੇ ਪ੍ਰਚਾਰ ਸਹੀ ਹੋਵੇ ਇੱਥੋਂ, ਜੇ ਕਥਾ ਕੀਰਤਨ ਕਰਨ ਵਾਸਤੇ ਸਮਾਂ ਹੋਵੇ, ਢਾਡੀਆਂ ਨੂੰ ਸੁਣ ਕੇ ਖੁਸ਼ੀ ਹੋਈ. ਕਈ ਗੁਰੂ ਘਰ ਇਹੋ ਜਿਹੇ ਨੇ ਇਸ ਕੰਟਰੀ ਵਿੱਚ, ਇਸ ਇੰਗਲੈਂਡ ਵਿੱਚ ਹੀ, ਕਿ ਢਾਡੀਆਂ ਨੂੰ ਸਮਾਂ ਨਹੀਂ ਮਿਲਦਾ. ਪਤਾ ਨਹੀਂ ਕੀ ਪ੍ਰਬੰਧਵਾਂ ਚ ਮਨ ਚ ਹੁੰਦਾ ਆ ਕਿ ਵੀ ਡੋਂਟ ਗਿਵ ਟਾਈਮ ਟੂ ਪੀਪਲ. ਆਈ ਐਮ ਵੈਰੀ ਵੈਰੀ ਫੋਰਚੂਨੇਟ ਵੀ ਗੇਨ ਪ੍ਰਚਾਰ ਹੇ ਔਨ ਦ ਸਟੇਜ, ਵੈਰੀ ਲੱਕੀ ਦੈਟ ਵੀ ਗੇਨ ਪ੍ਰਚਾਰ ਇਨ ਇੰਗਲਿਸ਼. ਅਦਰਵਾਈਜ਼ ਦਿਸ ਕਮਿਟੀ ਇਜ਼ ਇਨ ਦਿਸ ਕੰਟਰੀ ਵਿਚ ਡੋਂਟ ਅਲਾਅ ਪ੍ਰਚਾਰ ਇਨ ਇੰਗਲਿਸ਼ ਟੂ ਬੀ ਡਨ ਫੋਰ ਯੰਗ ਪੀਪਲ. ਦੈਟਸ ਦ ਸਟੇਟ ਆਫ ਅਫੇਅਰਸ. ਵਾਟ ਕੈਨ ਵੀ ਲਰਨ ਫਰੋਮ ਦ ਸਾਕਾ ਆਫ ਗੁਰੂ ਕਾ ਬਾਗ? ਵੀ ਕੈਨ ਲਰਨ ਥ੍ਰੀ ਥਿੰਗਸ. ਗੁਰੂ ਘਰ ਸ਼ੁਡ ਬੀ, ਦੇ ਸ਼ੁਡ ਗਿਵ time for sangat and seva and simran. Oh, guru ghar ki hai jithe katha kirtan nahi hunda? Guru ghar oh ne jithe katha kirtan hove, seva hove, karm nishavar ho sakan, prani nu parmeshwar na milap karan da sama mil jave. Bahut baddi gall hai. Dooja karan, the second thing, utthe padhai jave gurmat vidya. ਵਿਦਿਆ ਵੀ ਕਈ ਤਰ੍ਹਾਂ ਦੀ ਹੁੰਦੀ ਆ. ਇੱਕ ਹੁੰਦੀ ਆ ਜਿਹੜੀ ਅਸੀਂ ਸੰਸਾਰੀ ਵਿਦਿਆ ਪੜ੍ਹਦੇ ਹਾਂ ਸਕੂਲਾਂ ਕਾਲਜਾਂ ਵਿੱਚ, ਜ਼ਰੂਰੀ ਆ. ਮਹਾਰਾਜ ਕਹਿੰਦੇ ਨੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ. ਜੇ ਵਿਦਿਆ ਪੜ੍ਹਨੀ ਆ ਉਸਨੂੰ ਵਿਚਾਰ ਕੇ, ਜਿਹੜੀ ਵਿਦਿਆ ਪੜ੍ਹੀ ਹੋਈ ਆ, ਜਿਹੜੀ ਜੋਬ ਅਸੀਂ ਲੈਂਦੇ ਹਾਂ ਉਹ ਪਰਉਪਕਾਰ ਤੇ ਲਾਉਣ ਦੀ ਉਹ ਕੋਸ਼ਿਸ਼ ਕਰਨੀ ਆ. ਇਹ ਨਾ ਹੋਵੇ ਕਿ ਸਿਰਫ ਮਾਇਆ ਦੇਖੀ ਜਾਣ ਕਿ 30,000 ਸੈਲਰੀ ਹੋ ਗਈ ਬਸ, ਹੁਣ ਚੱਕਦੀ ਫੁੱਟੇ ਬਸ. ਇਹ ਨਹੀਂ ਗੱਲ ਬਣਨੀ. ਜੋਬਾਂ ਨਾਲ ਨਹੀਂ ਸਿਰਫ ਸਰਨਾ ਹੈਗਾ, ਪਰਉਪਕਾਰ ਵਾਸਤੇ. ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ. ਪਰਉਪਕਾਰ ਕੀ ਹੁੰਦਾ? ਪਰ ਦਾ ਮਤਲਬ ਹੁੰਦਾ ਪਰਾਏ ਵਾਸਤੇ, ਉਪ ਦਾ ਮਤਲਬ ਹੁੰਦਾ ਨੇੜੇ ਹੋ ਕੇ, ਕਾਰ ਦਾ ਮਤਲਬ ਹੁੰਦਾ ਉਸਦੀ ਸਹਾਇਤਾ ਕਰਨੀ. ਸੋ ਮਹਾਰਾਜ ਸੈਜ਼ ਦਾ ਫੰਕਸ਼ਨ ਆਫ ਗੁਰੂ ਘਰ ਸ਼ੁਡ ਬੀ ਕਥਾ ਕੀਰਤਨ, ਵੀ ਸ਼ੁਡ ਬੀ ਲਿਸਨਿੰਗ. And there should be access to vidya, knowledge. Not just dunyavi vidya that we're doing in schools and colleges. That's one type of vidya. But also brahm vidya. Knowledge of God. Knowledge of how to meet God. That comes from katha. But it also comes from learning Guru Granth Sahib Ji Maharaj. Oh vidya ke tho pravat hundiya. Oh ustadhan to. Oh taksalan to. ਸਾਡੇ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਯੂਨੀਵਰਸਿਟੀ ਸਾਜੀ, ਜਿਹਨੂੰ ਅਸੀਂ ਟਕਸਾਲ ਕਹਿੰਦੇ ਹਾਂ. ਉਸ ਟਕਸਾਲ ਵਿੱਚ ਘੜਿਆ ਜਾਂਦਾ ਬੰਦਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਨੇੜਤਾ ਹੁੰਦੀ ਆ, ਸੰਥਿਆ ਮਿਲਦੀ ਆ, ਲਾਵਾਂ ਦੁਲਾਵਾਂ ਦਾ ਪਤਾ ਲੱਗਦਾ ਆ, ਅੱਖਰਾਂ ਦਾ ਬਹੁਤ ਪਤਾ ਲੱਗਦਾ, ਅਰਥਾਂ ਦਾ ਪਤਾ ਲੱਗਦਾ ਆ, ਇਤਿਹਾਸ ਨਾਲ ਜਾਣੂ ਕਰਵਾਈ ਜਾਂਦਾ ਆ. ਤੇ ਇਹ ਗੁਰੂ ਘਰ ਦੀ ਫੰਕਸ਼ਨ ਆ. ਗੁਰੂ ਘਰਾਂ ਵਿੱਚ ਸੰਥਿਆ ਹੋਣੀ ਚਾਹੀਦੀ ਆ, ਬਹੁਤ ਅਤ ਜ਼ਰੂਰੀ ਹੈ. ਤੇ ਸੰਥਿਆ ਉੱਥੋਂ ਹੋਵੇ ਜਿਹੜੇ ਉਸਤਾਦ ਬਾਬਾ ਦੀਪ ਸਿੰਘ ਜੀ ਨੂੰ ਜਾ ਕੇ ਕਨੈਕਸ਼ਨ ਲਾ ਸਕਣ, ਕਿਉਂਕਿ ਬਾਬਾ ਦੀਪ ਸਿੰਘ ਜੀ ਵਿਦਿਆਰਥੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੋਏ ਨੇ, ਤੇ ਉਹਨਾਂ ਤੋਂ ਬਾਅਦ ਸੀਨੇ ਬਸੀਨੇ ਆਉਂਦੇ ਹੋਏ 12ਵੇਂ ਜਥੇਦਾਰ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਕਰਤਾਰ ਸਿੰਘ ਜੀ 13ਵੇਂ ਜਥੇਦਾਰ ਤੇ 14ਵੇਂ ਜਥੇਦਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਉਹ ਅਰਥਾਂ ਦੀ ਪ੍ਰਣਾਲੀ ਹਜੇ ਵੀ ਚੱਲਦੀ ਆ। ਕਾਰਜਕਾਰੀ ਮੁਖੀ ਬਾਬਾ ਠਾਕੁਰ ਸਿੰਘ ਜੀ ਤੇ ਜਿਹੜੇ ਸਿੰਘ ਵਿਦਿਆ ਪੜ੍ਹੇ ਨੇ, ਦੇ ਵਿਲ ਬੀ ਅਪ ਟੂ ਟੈਲ ਯੂ ਦੋਸ ਪੀਪਲ ਹੂ ਲਰਨ ਨੌਲੇਜ ਫਰੋਮ ਦੀਸ ਲਰਨਿੰਗ ਗੁਰਸਿੱਖਸ, ਯੂ ਕੈਨ ਟ੍ਰੇਸ ਦਮਸੈਲਵਸ ਆਲ ਦ ਵੇ ਟੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਦੇ ਕੈਨ ਐਕਸਪਲੇਨ ਟੂ ਯੂ ਦ ਮੀਨਿੰਗ ਆਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਵਿਦਿਆ ਦੋ ਤਰ੍ਹਾਂ ਦੀ ਹੁੰਦੀ ਆ। ਗੁਰਸਿੱਖ ਵਾਸਤੇ ਪੰਜ ਸੰਸਕਾਰ ਹੁੰਦੇ ਨੇ। ਵੈਨ ਯੂ ਟੇਕ ਅੰਮ੍ਰਿਤ, ਦੇ ਟੈਲ ਦ ਪੰਜ ਪਿਆਰੇ, ਟੈਲ ਯੂ ਫਾਈਵ ਸਟੇਜਿਸ ਦਾ ਇੰਪੋਰਟੈਂਟ ਇਨ ਆਰ ਲਾਈਫ ਐਂਡ ਦੇ ਆਰ ਇਨ ਓਰਡਰ। ਉਹ ਓਰਡਰ ਵਿੱਚ ਦੱਸੇ ਹੁੰਦੇ ਨੇ। ਮਹਾਰਾਜ ਦੀ ਚਲਾਈ ਹੋਈ ਮਰਿਆਦਾ, ਜਨਮ ਸੰਸਕਾਰ, ਫਸਟ ਯੂ ਬੋਰਨ, ਦੇਰ ਇਜ਼ ਅ ਵੇ ਆਫ ਬੀਇੰਗ ਬੋਰਨ ਇਨ ਗੁਰਸਿੱਖੀ ਐਜ਼ ਵੈਲ, ਵੀ ਹੈਵ ਗਾਟ ਟਾਈਮ ਟੂ ਗੋ ਇਨ ਟੂ ਇਟ। ਦੈਨ ਵਿਦਿਆ ਸੰਸਕਾਰ, ਦ ਸੈਕੰਡ ਸਟੇਜ ਇਜ਼ ਵਿਦਿਆ, ਐਂਡ ਨਾਟ ਓਨਲੀ ਦੁਨਿਆਵੀ ਲਾਈਕ GCSEs ਇਨ ਸਕੂਲਸ ਐਂਡ ਸਟਫ ਲਾਈਕ ਦੈਟ, ਬਟ ਆਲਸੋ ਲਰਨਿੰਗ ਸੰਥਿਆ। ਸੰਥਿਆ ਮੀਨਸ ਪ੍ਰੋਨਾਂਸੀਏਸ਼ਨ ਆਫ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਇੰਸ। ਵਾਂਸ ਯੂ ਸਟਾਰਟ ਲਰਨਿੰਗ, ਦਿਸ ਇਜ਼ ਸਿਲੇਬਸ ਫੋਰ ਇਟ। ਉਹਦੇ ਵਾਸਤੇ ਵੀ ਸਿਲੇਬਸ ਹੈ, ਪਹਿਲਾਂ ਅੱਖਰਾਂ ਦਾ, ਫਿਰ ਜਪਜੀ ਸਾਹਿਬ, ਫਿਰ ਬਾਕੀ ਨਿਤਨੇਮ, ਫਿਰ ਪੰਜ ਗ੍ਰੰਥੀ, ਫਿਰ 22 ਵਾਰਾਂ, ਫਿਰ ਭਗਤ ਬਾਣੀ, ਫਿਰ ਪਹਿਲੀ ਸੈਂਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਫਿਰ ਦੂਸਰੀ, ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਹਿਜ ਪਾਠ, ਫਿਰ 10 ਗ੍ਰੰਥੀ, ਫਿਰ 10ਵੇਂ ਗ੍ਰੰਥੀ ਦੀ ਬਾਣੀ। ਇਜ਼ ਅ ਮਸਿਵ ਸਿਲੇਬਸ। ਤੇ ਅੱਜ ਪ੍ਰੋਬਲਮ ਕੀ ਆ? ਪ੍ਰੋਬਲਮ ਇਹ ਕੀ ਆ? ਇਹ ਆ ਕਿ ਜਿਹੜੇ ਪ੍ਰਚਾਰਕ ਹੁੰਦੇ ਨੇ ਉਹ ਉਸ ਸਿਲੇਬਸ ਦੇ ਵਿੱਚ ਘੜੇ ਹੋਏ ਨਹੀਂ ਹੁੰਦੇ, ਤੇ ਉਸ ਸਿਲੇਬਸ ਚ ਨਹੀਂ ਲੰਘੇ ਹੋਏ, ਫਿਰ ਉਹਨਾਂ ਨੇ ਸ਼ਰਧਾ ਭਾਵਨਾ ਕੀ ਉਠਾਉਣੀ ਹੈ ਸੰਗਤ ਵਿੱਚ? ਵਾਟ ਆਰ ਦੇ ਗੋਇੰਗ ਟੂ ਗਿਵ ਟੂ ਦ ਸੰਗਤ? ਸਤਿਗੁਰੂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜੀਵਨ ਬਹੁਤ ਅਲੌਕਿਕ ਹੈ, ਐਂਡ ਇਟ ਲਿੰਕਸ ਇਨ ਵਿਦ ਵਿਦਿਆ ਐਜ਼ ਵੈਲ। ਮਹਾਰਾਜ ਸੈਜ਼, ਯੂਜ਼ ਯੂਰ ਵਿਦਿਆ, ਯੂਜ਼ ਯੂਰ ਨੌਲੇਜ, ਦੁਨਿਆਵੀ ਨੌਲੇਜ, ਟੂ ਡੂ ਗੁੱਡ ਫਾਰ ਅਦਰ ਪੀਪਲ। ਗੋ ਨੇ ਦਮ, ਵਰਕ ਵਿਦ ਦਮ, ਯੂਜ਼ ਯੂਰ, ਇਫ ਯੂ ਆਰ ਕਰੀਅਰ ਮਾਈਂਡਡ, ਯੂਜ਼ ਯੂਰ ਕਰੀਅਰ ਟੂ ਡੂ ਗੁੱਡ ਫਾਰ ਪੀਪਲ। ਬਹੁਤ ਜਾਣੇ ਪ੍ਰੋਫੈਸ਼ਨਲ ਲੋਕ ਗੁਰਸਿੱਖ ਬਣੇ ਹੋਏ ਨੇ ਇਸ ਕੰਟਰੀ ਵਿੱਚ। ਆਪਣੀ ਵਿਦਿਆ ਸਭ ਤੋਂ ਵਧੀਆ ਇਹ ਚੀਜ਼ ਆ ਕਿ ਜੇ ਆਪਣੀ ਰਹਿਤ ਰੱਖੋਗੇ ਤੇ ਬੱਚੇ ਆਪੇ ਹੀ ਗੋਰਿਆਂ ਦੇ ਦੇਖੋਗੇ ਕਿ ਇਹ ਰਹਿਤਵਾਨ ਗੁਰਸਿੱਖ ਅੰਮ੍ਰਿਤਧਾਰੀ ਜਾਰਾ ਪ੍ਰਕਾਸ਼ ਕਰਕੇ ਟੀਚਰ ਹੈ ਮੇਰਾ। ਉਹ ਆਪ ਪੁੱਛੋਗੇ, ਹੈਗੇ ਨੇ ਗੁਰਮੁਖ ਪਿਆਰੇ ਇਸ ਕੰਟਰੀ ਵਿੱਚ ਜਿਹੜੇ ਇਸ ਤਰ੍ਹਾਂ ਹੈਗੇ ਨੇ ਪ੍ਰੋਫੈਸ਼ਨਲ, ਕੰਪਰੋਮਾਈਜ਼ ਜਿਹੜੇ ਨਹੀਂ ਕਰਦੇ ਸਿੱਖੀ ਨਾਲ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜੀਵਨ, ਸਮਾਂ ਬਹੁਤ ਸੀਮਿਤ ਆ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦੇ ਪਿਤਾ ਜੀ ਧੰਨ ਧੰਨ ਸਤਿਗੁਰੂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਮਹਾਰਾਜ ਜੀ, ਜਿਨ੍ਹਾਂ ਨੇ ਬਾਣੀ ਦਾ ਸਤਿਕਾਰ ਕੀਤਾ। ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਨਹੀਂ ਸਿੱਖ ਮਾਰਾ। ਮਹਾਰਾਜ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਗੁਰੂ ਹਰ ਰਾਏ ਜੀ ਮਹਾਰਾਜ ਦਾ ਬਚਨ ਸੀ, ਜਿਹੜੀ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਅਦਬ ਸਤਿਕਾਰ ਨਹੀਂ ਕਰਦਾ ਉਹਨੂੰ ਮੇਰਾ ਸਿੱਖ ਨਾ ਜਾਣਿਓ। ਗੁਰੂ ਹਰ ਰਾਏ ਜੀ ਮਹਾਰਾਜ ਦੇ ਬਚਨ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਪਿਤਾ ਜੀ ਗੁਰੂ ਹਰ ਰਾਏ ਜੀ ਮਹਾਰਾਜ ਦਾ ਫਾਦਰ ਆਫ ਗੁਰੂ ਹਰਕ੍ਰਿਸ਼ਨ ਜੀ ਦਾ 8th ਗੁਰੂ ਵਾਸ ਗੁਰੂ ਹਰ ਰਾਏ ਜੀ ਮਹਾਰਾਜ। ਮਾਤਾ ਕ੍ਰਿਸ਼ਨ ਕੌਰ ਜੀ, ਮਦਰ ਵਾਸ ਮਾਤਾ ਕ੍ਰਿਸ਼ਨ ਕੌਰ ਜੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਖੇਮ ਦੀ ਗੁਰਗੱਦੀ ਬਿਟਵੀਨ ਦ ਏਜ ਆਫ 5 ਐਂਡ 6, 5 ਈਅਰਸ ਓਲਡ ਏਜ ਡਜ਼ਨਟ ਮੈਟਰ ਇਨ ਸਿੱਖੀ। ਗਿਆਨ ਦਾ ਨੌਲੇਜ ਕੈਨ ਬੀ ਗਿਵਨ ਟੂ ਐਨੀ ਪਰਸਨ ਆਫ ਐਨੀ ਏਜ, ਸਪਿਰਚੁਅਲ ਨੌਲੇਜ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਹਾਡੇ ਫਰੋਮ ਬਰਥ। ਗੁਰੂ ਸਾਹਿਬ, ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਵਾਸ ਗੁਰੂ ਫੋਰ ਟਿਲ ਦ ਏਜ ਆਫ ਅਬਾਊਟ 7 ਟੂ 8, 2.5-3 ਈਅਰਸ ਉਹਨੇ ਸਹੀ ਆਨ ਦ ਗੁਰਗੱਦੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਵੈਨ ਯੂ ਲੁੱਕ ਐਟ ਦੇਅਰ ਲਾਈਫ, ਇਸ ਇੰਪੋਰਟੈਂਟ ਐਸਪੈਕਟਸ ਫਰੋਮ ਦ ਲਾਈਫ, ਦੇ ਲਿਸਨ ਟੂ ਦ ਓਰਡਰ ਆਫ ਦ ਪੇਰੈਂਟ ਐਂਡ ਦ ਗ੍ਰੈਂਡ ਪੇਰੈਂਟ। ਗੁਰੂ ਹਰਗੋਬਿੰਦ ਜੀ ਮਹਾਰਾਜ ਹੈਡ ਟੋਲਡ ਗੁਰੂ ਹਰ ਰਾਏ ਜੀ ਦੈਟ ਨੈਵਰ ਫੇਸ ਦ ਮੁਗਲਸ ਬਿਕਾਜ਼ ਆਫ ਵਾਟ ਦੇ ਡਿਡ ਟੂ ਗੁਰੂ ਅਰਜਨ ਦੇਵ ਜੀ ਮਹਾਰਾਜ ਐਂਡ ਫੋਰ ਵਾਟ ਵਾਸ ਗੋਇੰਗ ਟੂ ਕਮ, ਬਿਕਾਜ਼ ਔਰੰਗਜ਼ੇਬ ਹੂ ਫੋਟ ਵਿਦ ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੂ ਬਿਹੈਡਿਡ ਗੁਰੂ ਤੇਗ ਬਹਾਦਰ ਜੀ ਮਹਾਰਾਜ, ਹੂ ਇਜ਼ ਰਿਸਪੋਂਸਿਬਲ ਫੋਰ ਦੈਟ, ਹੀ ਵਾਸ ਗੋਇੰਗ ਟੂ ਬੀ ਦ ਐਮਪਰਰ। ਮਹਾਰਾਜ ਨਿਊ ਦੈਟ ਫਰੋਮ ਫੋਰਸਾਈਟ, ਬਿਕਾਜ਼ ਆਰ ਗੁਰੂ ਇਜ਼ ਪਰਫੈਕਟ, ਦੇ ਨੋ ਐਵਰੀਥਿੰਗ। ਗੁਰੂ ਹਰਗੋਬਿੰਦ ਜੀ ਮਹਾਰਾਜ, ਗੁਰੂ ਹਰ ਰਾਏ ਜੀ ਮਹਾਰਾਜ ਨੇ ਉਪਦੇਸ਼ ਦਿੱਤਾ ਸੀ ਗੁਰੂ ਹਰਕ੍ਰਿਸ਼ਨ ਤੇ ਮੁਗਲਾਂ ਦੇ ਮੱਥੇ ਨਹੀਂ ਲੱਗਣਾ। ਇਹ ਬਚਨ ਪਕਾਇਆ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਆਲ ਹਿਸ ਲਾਈਫ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਵਾਜ਼ ਕੋਲਡ ਬਾਈ ਔਰੰਗਜ਼ੇਬ। ਔਰੰਗਜ਼ੇਬ ਜਿਹੜਾ ਜਰਵਾਣਾ ਸੀ ਉਸ ਵੇਲੇ ਦਾ, ਉਸਨੇ ਕਈ ਮੈਸੇਜ ਭੇਜੇ ਕਿ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਸਾਨੂੰ ਦਰਸ਼ਨ ਦੇਣ, ਕਿਉਂਕਿ ਉਹਨਾਂ ਦੇ ਵੱਡੇ ਭਰਾ ਤਾਂ ਰਾਮ ਰਾਏ ਜੀ ਜਿਹੜੇ ਸੀ, ਜਿਨ੍ਹਾਂ ਨੇ 72 ਕਰਮਾਤਾਂ ਦਿਖਾਈਆਂ ਸੀ, ਫਿਰ ਅੰਤ ਵਿੱਚ ਬੇਈਮਾਨ ਹੋ ਗਿਆ ਸੀ ਕਿਉਂਕਿ ਇੱਕ ਪੰਕਤੀ ਉਹਨੇ ਚੇਂਜ ਕਰਤੀ ਸੀ ਗੁਰਬਾਣੀ ਦੀ। ਮਹਾਰਾਜ ਨੇ ਕਿਹਾ ਸੀ ਜਿੱਦਣ ਮੂੰਹ ਉੱਧਰ ਨੂੰ ਚੱਲ ਜਾ, ਰਾਮ ਰਾਏ ਜੀ ਨੂੰ। ਤੇ ਔਰੰਗਜ਼ੇਬ ਚਾਹੁੰਦਾ ਸੀ ਕਿ ਦਰਸ਼ਨ ਕਰੇ ਗੁਰੂ ਹਰਕ੍ਰਿਸ਼ਨ, ਉਹ ਦਰਸ਼ਨਾਂ ਨੂੰ ਚਾਹੁੰਦਾ ਸੀ ਕਿ ਗੁਰੂ ਹਰਕ੍ਰਿਸ਼ਨ ਦੇ ਦਰਸ਼ਨ ਹੋਣ, ਕਿਉਂਕਿ ਰਾਮ ਰਾਏ ਜੀ ਵੀ ਇੱਦਾਂ ਪ੍ਰਤਾਪੀ ਸੀ, ਉਹ ਚਾਹੁੰਦਾ ਸੀ ਕਿ ਗੁਰੂ ਹਰਕ੍ਰਿਸ਼ਨ ਜੀ ਵੀ ਦਰਸ਼ਨ ਹੋਣ। ਪਰ ਜਿਹੜੀ ਅੰਦਰਲੀ ਸਹਿ ਸੀ ਉਹ ਸੀ ਕਿ ਸਿੱਖੀ ਨੂੰ ਮੁਕਾਉਣ ਦੀ, ਕਿ ਸਿੱਖੀ ਦੀ ਜਿਹੜਾ ਪ੍ਰਚਾਰ ਚੱਲਦਾ, ਜਿਹੜਾ ਸੱਚ ਦਾ ਪ੍ਰਚਾਰ ਆ, ਸੱਤ ਚਿੱਤ ਆਨੰਦ ਦਾ ਪ੍ਰਚਾਰ ਚੱਲਦਾ ਜਿਹੜਾ, ਇਹ ਖਤਮ ਹੋ ਜਾਵੇ। ਸੋ ਦੇ ਟ੍ਰਾਈ ਟੂ ਗੈਟ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ। ਉਹਨਾਂ ਨੇ ਫਿਰ ਜਿਹੜਾ ਮਿਰਜ਼ਾ ਜੈ ਸਿੰਘ ਰਾਜਾ ਸੀ ਦਿੱਲੀ ਦਾ, ਉਹਨੂੰ ਕਿਹਾ ਕਿ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਬੁਲਾਓ। ਸਤਿਗੁਰੂ ਮਹਾਰਾਜ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕੋਲ ਮੈਸੇਜ ਆਏ। ਸੋ ਮੈਸੇਜ ਕੇਮ ਫਰੋਮ ਮਿਰਜ਼ਾ ਜੈ ਸਿੰਘ, ਹੂ ਵਾਜ਼ ਦ ਰਾਜਾ ਆਫ ਕਿੰਗ ਦ ਕਿੰਗ ਆਫ ਦਿੱਲੀ ਐਟ ਦੈਟ ਟਾਈਮ, ਵੁਡ ਬੀਨ ਟੋਲਡ ਬਾਈ ਔਰੰਗਜ਼ੇਬ ਟੂ ਕੋਲ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ। ਮੈਸੇਜ ਭੇਜਿਆ ਤੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਬਚਨ ਕੀਤੇ ਸੀ ਤੁਰੰਤ ਪਹਿਲਾਂ ਕੀਰਤਪੁਰ ਸਾਹਿਬ ਵਿਖੇ, ਕਹਿੰਦੇ ਕਿ ਰਾਜਾ ਜੈ ਸਿੰਘ ਤੇ ਅਸੀਂ ਚੱਲੇ ਹਾਂ, ਉਹਨਾਂ ਦੇ ਕਹਿਣ ਤੇ ਚੱਲੇ ਹਾਂ ਕਿਉਂਕਿ ਉਹ ਸ਼ਰਧਾਲੂ ਸਨ, ਪਰ ਔਰੰਗਜ਼ੇਬ ਤੇ ਅਸੀਂ ਮੱਥੇ ਨਹੀਂ ਲੱਗਣਾ। ਗੁਰੂ ਹਰਕ੍ਰਿਸ਼ਨ ਜੀ ਯੰਗ ਏਜ ਸੈਡ ਆਮ ਨੋਟ ਗੋਇੰ ਟੂ ਮੀਟ ਦੀਸ ਮੁਗਲਸ ਫੇਸ ਟੂ ਫੇਸ ਬਿਕਾਜ਼ ਵਾਟ ਦੇ ਗੋਇੰ ਟੂ ਡੂ ਇਨ ਦ ਫਿਊਚਰ ਟੂ ਗੁਰੂ ਤੇਗ ਬਹਾਦਰ ਜੀ ਮਹਾਰਾਜ। ਸੋ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਤੁਰ ਪਏ, ਦੇ ਵੈਂਟ ਅੰਬਾਲੇ ਤੋਂ ਥੋੜੇ ਸਮੇਂ ਪੜਾਅ ਕੀਤਾ, ਥੋੜੀ ਦੂਰ, ਉਸ ਜਗ੍ਹਾ ਦਾ ਨਾਮ ਹੁਣ ਹੈਗਾ ਪੰਜੋਖੜਾ ਸਾਹਿਬ, ਜਿੱਥੇ ਪੜਾਅ ਕੀਤਾ ਸੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਸਟੋਪਡ ਆਫ ਔਨ ਦ ਵੇ ਟੂ ਦਿੱਲੀ ਆ ਪੰਜੋਖੜਾ ਸਾਹਿਬ। ਉੱਥੇ ਇੱਕ ਬ੍ਰਾਹਮਣ ਰਹਿੰਦਾ ਸੀ, ਉਸਦਾ ਨਾਂ ਸੀ ਲਾਲ ਚੰਦ। ਦੇਰ ਵਾਜ਼ ਅ ਬ੍ਰਾਹਮਣ ਦੇਰ ਹੂ ਇਜ਼ ਵੈਰੀ ਨੌਲੇਜਬਲ, ਵੀ ਟਾਕਿੰਗ ਅਬਾਊਟ ਨੌਲੇਜ, ਹੀ ਵਾਜ਼ ਫੁੱਲ ਆਫ ਵਰਲਡਲੀ ਨੌਲੇਜ, ਨਾਟ ਸਪਿਰਚੁਅਲ ਨੌਲੇਜ, ਐਂਡ ਹੀ ਹੈਡ ਈਗੋ ਓਵਰ ਇਟ। ਕਈ ਵਾਰੀ ਮਹਾਰਾਜ ਕਹਿੰਦੇ ਨੇ ਕਈ ਵਾਰੀ ਜੇ ਪੜ੍ਹੇ ਹੁੰਦੇ ਜ਼ਿਆਦਾ ਹੈ ਨਾ, ਉਹਨਾਂ 'ਚ ਸੂਖਮ ਹੰਕਾਰ ਆ ਜਾਂਦਾ ਹੈ ਕਈ ਵਾਰੀ ਪ੍ਰੋਫੈਸਰਾਂ 'ਚ। ਉਹ ਪ੍ਰੋਫੈਸਰ ਫਿਰ ਆਪਣੀ ਦੁਨਿਆਵੀ ਮਤ ਨਾਲ ਸਾਹਮਣੇ ਰੱਖ ਕੇ ਸ਼ਰਧਾ ਵਾਲੀ ਜਿਹੜੀ ਅੱਖ ਉਹ ਭੁੱਲ ਜਾਂਦੀ ਆ, ਸ਼ਰਧਾ ਵਾਲੀ ਜਿਹੜੀ ਨਿਗਾਹ ਆ ਅਤੇ ਵਿਚਾਰ ਹੈ ਉਹ ਉਹਨਾਂ 'ਤੇ, ਪ੍ਰੇਮ ਵਾਲੀ ਜਿਹੜਾ ਵਿਚਾਰ ਆ, ਸ਼ਰਧਾ ਵਾਲੀ ਅੱਖ ਉਹਨਾਂ 'ਤੇ ਦੂਰ ਹੋ ਜਾਂਦੀ ਆ, ਉਹਨਾਂ ਦਾ ਫਿਰ ਹਾਰ ਹੋ ਜਾਂਦਾ। ਕਰਛੀਆਂ ਫਿਰਨ ਸਵਾਉਣਾ ਜਾਣੀਆਂ ਸੁਨੀਆਂ, ਉਹ ਸੁਨੇ ਹੁੰਦੇ ਨੇ, ਜਿਵੇਂ ਕਰਛੀ ਨਹੀਂ ਘੁਮਾਈ ਦੀ ਸਾਗ ਵਿੱਚ ਜਾਂ ਸਬਜ਼ੀ ਵਿੱਚ, ਘੁਮਾ ਕੇ ਧੋ ਕੇ ਉਹ ਫਿਰ ਲਾਂਘ, ਉਹ ਫਿਰ ਇੱਦਾਂ ਹੀ ਰਹਿ ਜਾਂਦੀ ਹੈ ਕਰਛੀ, ਉਹਨੂੰ ਕਰਛੀ ਨੂੰ ਤਾਂ ਪ੍ਰਾਪਤ ਨਹੀਂ ਕੁਛ ਹੁੰਦਾ। ਇਸੇ ਤਰ੍ਹਾਂ ਉਹ ਪ੍ਰੋਫੈਸਰ ਹੁੰਦੇ ਨੇ, ਵਿਦਿਆ ਦਾ ਉਹਨਾਂ ਦਾ ਮਾਣ ਹੁੰਦਾ ਆ, ਗੱਲਾਂ ਗੁੱਲਾਂ ਵਿੱਚ ਪਾ ਕੇ ਜਿਹੜੀ ਅੰਤਰੀਵ ਗੱਲ ਆ, ਪ੍ਰੇਮਾ ਭਗਤੀ ਦੀ ਸ਼ਰਧਾ ਭਾਵਨਾ ਦੀ, ਉਹ ਉਹਨਾਂ ਨੂੰ ਵਿਸਰ ਜਾਂਦੀ ਆ, ਉੱਤੇ ਬਾਂਝੇ ਰਹਿ ਜਾਂਦੇ ਆ। ਸੋ ਲਾਲ ਚੰਦ ਨੇ ਦੇਖਿਆ ਕਿ ਬਾਹਰ ਕਨਾਤਾਂ ਲੱਗੀਆਂ ਹੋਈਆਂ ਨੇ, ਜਦ ਦੇਖਿਆ ਤੇ ਸਿੱਖ ਵੀ ਘੁੰਮ ਰਿਹਾ ਫਿਰਦਾ, ਉਹ ਸਿੱਖ ਨੂੰ ਬੁਲਾਇਆ, ਸਿੱਖ ਨੇ ਆਓ ਭਗਤ ਕਿਹਾ। ਕਹਿੰਦੇ ਲਾਲ ਚੰਦ ਸਪੋਕ ਟੂ ਦ ਸਿੱਖ, ਸਿੱਖ ਨੂੰ ਪੁੱਛਿਆ ਕਿ ਇਹ ਕੌਣ ਨੇ ਆਏ ਹੋਏ। ਕਹਿੰਦੇ ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਠਵੇਂ ਰੂਪ, ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਦਾ ਪੜਾਅ ਆ, ਤੇ ਆਪ ਜੀ ਜਾ ਕੇ ਦਰਸ਼ਨ ਕਰ ਲਓ। ਸੋ ਦ ਸਿੱਖ ਸੈਡ ਟੂ ਦ ਪੰਡਿਤ ਹੂ ਇਜ਼ ਵੈਰੀ ਈਗੋਟਿਸਟਿਕਲ, ਦਾ ਦਿਸ ਇਜ਼ ਦ ਟੈਂਟ ਆਫ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਦ 8th ਗੁਰੂ ਨਾਨਕ ਦੇਵ ਜੀ ਮਹਾਰਾਜ, ਦ ਲਾਈਟ ਆਫ ਗੋਡ ਔਨ ਅਰਥ ਦਿਸ ਐਟ ਦਿਸ ਮੋਮੈਂਟ। ਤੇ ਲਾਲ ਚੰਦ ਨੂੰ ਹੰਕਾਰ ਆ ਗਿਆ, ਹੀ ਸੈਡ ਇਨ ਦੁਆਪਰ ਇਨ ਆਵਰ ਪਾਸਟ ਕ੍ਰਿਸ਼ਨ ਭਗਵਾਨ, ਦ ਪਿਕਚਰ ਆਫ ਕ੍ਰਿਸ਼ਨ, ਯੂ ਨੋ ਵੀ ਸੀ ਪਿਕਚਰਸ ਆਫ ਕ੍ਰਿਸ਼ਨ, ਯੂ ਨੋ ਦ ਕਾਈਂਡ ਆਫ ਪੈਪਲੀ ਗਾਈ ਇਜ਼ ਟੇਕਨ ਮੱਖਣਾ ਆਫ ਦ ਕੜਾ, ਐਂਡ ਹੀ ਵਾਜ਼ ਦ ਵਨ ਹੂ ਰੋਟ ਦ ਗੀਤਾ, ਹੂ ਵਾਜ਼ ਆਥਰ ਦ ਗੀਤਾ, ਦੇਅਰ ਰਿਲੀਜੀਅਸ ਗ੍ਰੰਥ ਭਗਵਦ ਗੀਤਾ। ਇਟਸ ਐਕਚੁਅਲੀ ਅ ਕਨਵਰਸੇਸ਼ਨ ਬਿਟਵੀਨ ਹਿਮ ਐਂਡ ਅਰਜੁਨ। Quite a long story short, the time is very seemeth and I'm taking time of the sings for Kirtan as well. Guru Harkrishan ji Maharaj, how can he have such a long name, Harkrishan? Inna da inna bada na Harkrishan sahib, Sade Krishan ne ta Bhagavad Gita da ucharan kita si, te how can this Harkrishan, he's only a kid, how can he recite the Krishan Bhagavan's Gita? Can you do meanings of this for us? Because the knowledge that he had, hankar na pari hoi. Guru Harkrishnan ji Maharaj ji da sikh si hai na, oh shardavan bhavna wala si. Oh kehnde ji itte kuch nahi, te Maharaj ta samrath ne, ja ke puchho na darshan karo. So Lal Chand gaya hankar na. He went to get darshan of Guru Harkrishnan ji Maharaj. So Lal Chand has said, Guru Harkrishnan ji has got a long name, how can he do the meanings of the Bhagavad Gita? Can he? And the sikh had replied, go and ask him. He knows everything. Similarly, Guru Granth Sahib Ji Maharaj knows everything. What happened then was when they went into the tent, Lal Chand khada ho ke puchhan laga Guru Harkrishnan Ji Maharaj Ji nu. Kehnde Maharaj Ji, kehnde ke saade ta Krishna Bhagwan ne ta Bhagavad Gita uchari si. Te main ta mannunga ki thoda na Harkrishnan ji tusi arth kar sakde ho is cheez de. And you tell the meanings. He said to Guru Harkrishnan ji Maharaj, look at the ego. He came to Guru Harkrishnan ji Maharaj and asked him, Maharaj, can you tell me the meanings of the Bhagavad Gita? He didn't know that that was Parmeshwar in front of him. That was God in front of him. The Guru Harkrishnan ji Maharaj kehne lage, kehnde ki je si arth vi kite, tere man ch bhulekha rehna na ke assi koi apne pita ji de darbar ch koi pandit to sikhe honge. Ja jehda banda tu liaunga, ode kol arth karaunde haan. Guru Harkrishnan ji Maharaj, look at the reply. He said, if I do the meanings of the Gita for you, you're going to still have doubt in your mind that I learned those meanings from a pandit in the court of my guru, my father. Why don't you get whoever you want to? Bring whoever you want and he'll do the art. So Lal Chand to majja na gaya. Lal Chand gaya. He went to Sajju Chivar, a low caste person, bichara. His name is Sajju. He couldn't hear, he couldn't speak, he was deaf and he was dumb. And he brought him to the court. He goes, how would Guruji make him do arth? Unne ki kita? Lal Chand ne ek gunge nu, bere nu nu na sunda si, na bol sakde si, chhajju ji vir si. Oh, bichara gzara karda si, lokan de karan vich paani puni dhona, eho je cheeja naal, unnu le anda. Satguru Har Krishna ji Maharaj dekho kinne trutthan lagge ne. ਇੱਕ ਤਾਂ ਉਹਦੇ ਬ੍ਰਾਹਮਣ ਤੇ ਕਿਰਪਾ ਕਰਨ ਲੱਗੇ ਨੇ ਤੇ ਇੱਕ ਇਸ ਨਿਮਾਣੇ ਨੂੰ ਮਹਾਰਾਜ ਨੇ ਉੱਚੇ ਚੱਕਣ ਲੱਗੇ ਨੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਸਾਹਿਬ ਨੇ ਕਿਰਪਾ ਕੀਤੀ ਕਿਰਪਾ ਦ੍ਰਿਸ਼ੀ ਧਾਰ ਕੇ ਕਹਿੰਦੇ ਕਿ ਸਿੱਖਾਂ ਨੂੰ ਇਹਨੂੰ ਜਲ ਵਿੱਚ ਇਸ਼ਨਾਨ ਕਰੋ ਉਹ ਜਲ ਕੀ ਸੀ ਸਤਿਗੁਰੂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿੱਥੇ ਇਸ਼ਨਾਨ ਕੀਤਾ ਸੀ ਉਸ ਵੇਲੇ ਕੱਚੀ ਤਲਾਹ ਸੀ ਉੱਥੇ ਇਸ਼ਨਾਨ ਕੀਤਾ ਸੀ ਆਪ ਮਹਾਰਾਜ ਨੇ ਮਹਾਰਾਜ ਕਹਿੰਦੇ ਇਹਦਾ ਇਸ਼ਨਾਨ ਕਰਾਓ ਇਸ਼ਨਾਨ ਕਰਾ ਕੇ ਲਿਆਂਦਾ ਹਜ਼ੂਰੀ ਵਿੱਚ ਖੜਾ ਕਰ ਦਿੱਤਾ ਲਾਲ ਚੰਦ ਹੱਸੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਦਇਆ ਵਿੱਚ ਆਏ ਮਹਾਰਾਜ ਕਹਿੰਦੇ ਨੇ ਕਿ ਪੜਿਆ ਅਣਪੜਿਆ ਪਰਮਗਤ ਪਾਵੈ ਜੇ ਪਰਮੇਸ਼ਰ ਚਾਹਣ ਹੈ ਨਾ ਤੇ ਇੱਕ ਸਕਿੰਟ ਵਿੱਚ ਮਹਾਰਾਜ ਜਿਹੜਾ ਪੜਿਆ ਵੀ ਹੋਇਆ ਪੜਿਆ ਨੂੰ ਥੱਲੇ ਲਾ ਦਿੰਦੇ ਤੇ ਅਣਪੜੇ ਨੂੰ ਉੱਚੇ ਚੱਕ ਕੇ ਉਹਨੂੰ ਸਭ ਗਿਆਨ ਬਖਸ਼ ਦਿੰਦੇ ਨੇ ਮਹਾਰਾਜ ਕਹਿੰਦੇ ਕਿ ਇਹਨੂੰ ਸੁਲਾਓ ਅਰਥ ਸੁਣਾਓ ਪੰਡਿਤ ਹੀ ਹੱਸਣ ਲੱਗਾ ਹਾਂ ਸੁਣਾ ਦੇ ਅਰਥ ਗੀਤਾ ਦੇ ਤੇ ਪਹਿਲੀ ਚੀਜ਼ ਕੀ ਨਿਕਲੀ ਉਸ ਚੀਵਰ ਦੇ ਵਿੱਚੋਂ ਉਹਦੇ ਮੂੰਹ ਚੋਂ ਸੱਜੂ ਦੇ ਉਸ ਗੁਰਮੁਖ ਪਿਆਰੇ ਤੇ ਕਸਮਨ ਸ਼ਾਸਤਰ ਪ੍ਰਵਿਰਤਿਤ ਇਹ ਬਚਨ ਨਿਕਲੇ ਸੀ ਤੂੰ ਚਾਹੁੰਦਾ ਆ ਕਿ ਮੈਂ ਸ਼ਾਸਤਰਾਂ ਵਿੱਚੋਂ ਉਹਦੇ ਵਿੱਚ ਵੜ ਕੇ ਕੋਈ ਕਥਾ ਸੁਣਾ ਅਰਥ ਕਰਾਂ ਗੁੰਗਾ ਹੀ ਵਾਸ ਡੈਫ ਹੀ ਕੁਡਨਟ ਸਪੀਕ ਐਂਡ ਹੀ ਸਪੋਕ ਵਿਦ ਦ ਕਿਰਪਾ ਆਫ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਡੂ ਯੂ ਵਾਂਟ ਮੀ ਟੂ ਗੋ ਇਨ ਟੂ ਡੈਲਵ ਇਨ ਟੂ ਦੀ ਸਕ੍ਰਿਪਚਰਸ ਐਂਡ ਟੈਲ ਯੂ ਮੀਨਿੰਗਸ ਤੇ ਉਹ ਹੱਕਾ ਪੱਕਾ ਰਹਿ ਗਿਆ ਉਤਾਂ ਪੰਡਿਤ ਡਿੱਗ ਗਿਆ ਚਰਨੀ ਉਹਨੂੰ ਪਤਾ ਲੱਗ ਗਿਆ ਕਿ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਸਮਰੱਥ ਗੁਰੂ ਨੇ ਤੇ ਉਸ ਸੱਜੂ ਝੀਵਰ ਨੇ ਗੁਰਮੁਖ ਪਿਆਰੇ ਨੇ ਇਹੋ ਜਿਹੇ ਅਰਥ ਸੁਣਾਏ ਤੇ ਪੰਡਿਤ ਨੂੰ ਆਪ ਨਹੀਂ ਸੀ ਆਉਂਦੇ ਕਿ ਉਹ ਅਰਥ ਜਿਵੇਂ ਉਹਨੇ ਅਰਥ ਸੁਣਾਏ ਇੱਕ ਇੱਕ ਪੰਕਤੀ ਤੇ 7-8 ਅਰਥ ਕਰਨੇ ਉਹਨੇ ਤੇ ਪੰਡਿਤ ਤੇ ਸਾਰੀ ਸੰਗਤ ਵਿਸਮਾਦ ਰਹਿ ਗਈ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਹਿਣ ਲੱਗੇ ਸੋ ਇਸ ਕਰਕੇ ਗੁਰੂ ਸਾਹਿਬ ਚਾਹੁਣ ਗੁਰੂ ਸਾਹਿਬ ਖਮ ਬਲੈਸਿਸ ਵਿਦਿਆ ਪਰ ਸਾਡਾ ਫਰਜ਼ ਬਣਦਾ ਆ ਐਜ਼ ਅ ਗੁਰਸਿੱਖ that we learn artha bani from another gursikh. We learn how to recite santhya from another gursikh.
0: Satguru Harkrishnan ji Maharaj jab Delhi pahunche hai na
1: ਉਹ ਬਚਨ ਦੀ ਪੂਰਤੀ ਕੀਤੀ। ਔਰੰਗਜ਼ੇਬ ਨੂੰ ਪਤਾ ਲੱਗਾ ਕਿ ਸਾਹਿਬ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿਹੜੀ ਸਮਾਲ ਪੌਕਸ ਹੋਈ ਸੀ, ਜਿਹਨੂੰ ਅਸੀਂ ਚੇ ਚ ਕਹਿੰਦੇ ਹਾਂ, ਦੇਰ ਵਾਸ ਅ ਬਿਗ ਬਿਮਾਰੀ, ਇਜ਼ ਅ ਬਿਗ ਡਿਜ਼ੀਜ਼ ਐਟ ਦੈਟ ਟਾਈਮ, ਅ ਸਮਾਲ ਪੌਕਸ, ਮਹਾਰਾਜ ਟੁੱਕ ਆਲ ਦ ਡਿਜ਼ੀਜ਼

0: follow the instructions of his parents, and we should remember Guru Harkrishan Ji Maharaj on their beloved days, their Gurpurbs. Inni benti parvan karni, jinna vi ho sake, Guru ghar de parbandh jehde aa, asi is tarah chalaiye ke ਸੰਗਤਾਂ ਤੇ ਕਿਰਪਾ ਹੋਵੇ ਕਿ ਕਥਾ ਕੀਰਤਨ ਵਾਸਤੇ ਸ਼ਰਧਾ ਭਾਵਨਾ ਹੋਵੇ, ਕਥਾ ਚਲਾਉਣੀ ਚਾਹੀਦੀ ਗੁਰੂ ਘਰਾਂ ਵਿੱਚ, ਇਤਿਹਾਸਕ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵੀ ਨਾਲ ਹੀ ਕਲਾਸਾਂ ਹੋਣ ਸੰਥਿਆ ਦੀਆਂ ਜਿੱਥੇ ਗੁਰਮੁਖ ਪਿਆਰੇ ਉਪਦੇਸ਼ ਲੈ ਸਕਣ। ਦੂਜੀ ਗੱਲ, ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਚਿੰਤਨ ਕਰਕੇ ਜੇ ਅਸੀਂ ਵਿਦਿਆ ਪ੍ਰਾਪਤ ਕੀਤੀ ਵੀ ਆ ਤੇ ਉਹਦਾ ਮਾਣ ਨਾ ਕਰੀਏ, ਜੇ ਦੁਨੀਆ ਵੀ ਹੋਵੇ ਤੇ ਪਰਮੇਸ਼ਰ ਵਾਲੀ ਬ੍ਰਹਮ ਵਿਦਿਆ ਪੁੱਛੋ, ਮੰਗੋ, ਦਾਤਾ ਮੰਗੋ ਮਹਾਰਾਜ ਕੋਲੋਂ, ਤੇ ਇਹ ਵੀ ਪੁੱਛ ਲਵੋ ਮਹਾਰਾਜ ਸਾਡੇ ਹੁਣ ਸਮਾਂ ਨਹੀਂ ਹੈ ਪੜ੍ਹਨ ਵਾਸਤੇ, ਤੁਸੀਂ ਤਾਂ ਪਰਮ ਗਤੀ ਬਖਸ਼ਦੇ ਹੋ, ਆਪ ਜੀ ਕਿਰਪਾ ਕਰਕੇ ਇਹੀ ਬਖਸ਼ ਦਿਓ। ਪਰ ਮਿਲਣਾ ਸਭ ਕੁਝ ਇੱਥੇ ਹੀ ਹੈ, ਕਿਉਂਕਿ ਇੱਥੇ ਹੀ ਸਾਰੇ ਲੇਖ ਮਿਟ ਜਾਂਦੇ ਆ ਤੇ ਲਿਖੀ ਵੀ ਇੱਥੇ ਹੀ ਜਾਂਦੇ ਨੇ। ਇੰਨੀ ਬੇਨਤੀ ਪ੍ਰਵਾਨ ਕਰਨੀ, ਭੁੱਲਾਂ ਚੁੱਕਣ ਦੀ ਖਿਮਾ ਬਖਸ਼ਣੀ, ਸੰਗਤ ਤੋਂ ਮਾਫ਼ੀ ਮੰਗਦਾ ਕਿਉਂਕਿ ਸਮਾਂ ਥੋੜ੍ਹਾ ਆ ਕੀਰਤਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ ਫਾਰ ਇਨਵਾਈਟਿੰਗ ਮੀ ਟੁਡੇ, ਇਟਸ ਅ ਰੀਅਲ ਪਲੇਜ਼ਰ ਟੂ ਬੀ ਹੇਅਰ। ਆਈਵ ਬੀਨ ਆਸਕਡ ਟੂ ਕਮ ਐਂਡ ਟਾਕ ਅ ਲਿਟਲ ਬਿਟ ਅਬਾਊਟ ਵਾਟ ਦੀ ਮੈਡੀਟੇਸ਼ਨ ਪ੍ਰੈਕਟਿਸ ਆਫ ਸਿੱਖੀ ਇਜ਼, ਬਿਕਾਜ਼ ਵੀ ਹੇਅਰ ਅ ਲੋਟ ਅਬਾਊਟ ਸਿੱਖੀ ਇਨ ਟਰਮਸ ਆਫ ਹਿਸਟਰੀ. We hear a lot about Sikhi in terms of vichar on the various concepts of Sikhi, about how to live an honest life. And somewhere amongst all of those things, we're supposed to somehow in our daily life connect with something called God. And that's usually something that's very difficult to understand, very difficult to comprehend. So today we'll try and go through what it is that we mean by this thing, how can we understand this better, how can we learn about what the divine is, and then look at more practical steps around what can we do to connect better. I want us to focus around this idea based on a question that I get asked quite often. And the question I get asked quite often is, I go to the Gurdwara, I listen to Kirtan, I listen to Kirtan, Paath, Ardas, Simran, I go home and I practice it, but somewhere amongst all of those things, I can't connect. I don't know what I'm looking for. So some of the questions I want to address today is, why is it so difficult to focus our mind? How do we quieten the mind? What do we mean by connecting to the Guru? What does that mean? Which part of us is connecting to something? And is God really inside us? And if God is inside us, then where is God? So these are quite fundamental questions. And unfortunately, we come to the Gurdwara week after week, but these questions, one way or the other, don't seem to get answered. So I'll start with something a bit more general, a bit more basic. And I start by asking the question, why do you come to the Gurdwara? Why do we come every week? For most of us, it's a break from normal life. It's a chance to reflect on the Guru's words. We live our life and we go out and we earn money, or we go to school and we learn. And our entire week gets taken away with those things. Only when we come to the Guru's Darbar and we listen to Kirtan, when we listen to Gurbani, something in there is reminding us that there's a higher purpose in life, that there's something actually more than what we learn in the outside.